لیکن گو مشتاق دیتا مرا لذت دیدار بخش دیکھن گو مشتاق

पंक्ति दे अंदर जरा सोचो कि सतगुरु ने की भेद रखिया। एक बेबल होई होई जीव रूप स्त्री सतगुरु दे चरणा च अरदास करदी है, ते सतगुरु गरीब नवाज सचे पातशाह महाराज ने इसका नक्शा बड़ा सुंदर खिंचया। पंक्तियां दोनों का डिस्टेंस है भावे, पर फासला जरूर है, पर अंत जड़ा है ना शब्द का प्यार, शब्द की मिलावट, शब्द का संग्रह गरीब नवाज सचे पातशाह ने इथे आग किया। जीव प्राण सुख दात्या निमख निमख बलहार जियो, क्योंकि दयुग साई मीतला तू संग हमारे पास। एदा मतलब यह होया भाई सतगुरु गरीब नवाज सचे पातशाह ने जेड़े शब्द की पंक्ति लिखी है ना, इसका भाव बड़ा गहरा है। भाई हो अकाल पुरख महाराज, हे निरंकार, हे प्यारे पति गुरुदेव, हे मालिक, हे स्वामी, हे मेरे प्यारे महबूब, दुनिया दे रचनहार दाता, तू साडे संग रहिंदा सैं, साडे नाल जिउंदा सैं, साडे नाल नाल चलदा सैं, साडे घर दे अंदर तेरा निवास सी, तेरा साडे घर दे अंदर वासा सी, साडे सिर उपर तेरा हथ सी। गरीब नवाज सचे पातशाह पता नहीं की कारण होया तू साथों विछड़ गया, तू साडे घर विचों चला गया, सतगुरा तू साडे घर विच नहीं रहा, तेरा हथ साडे सिर उपर नहीं रहा, मेहरबान गुसाई तेरी कृपा साडे घर अंदर नहीं रही। बड़ा समा हो गया दर्शन कीते हैं, तू तो साडे नाल रहिंदा सैं, कोई गल ते दस, नाराज क्यों होया? नाराजगी है कुल दस, भी केड़ी नाराजगी है, की भूल होई है, की गलती होई है। जीव रूप स्त्री भी अपने पति दे चरणा च अरदास करदी ना, महाराज स्वामी मालिक प्यारे पति गुरुदेव जीओ, की भूल होई है, नाराज हो गए, मुंह फेर के बैठे होयो, की गल होई, करवट भला ना करवट तेरी, लाग गले सुन बिनती मेरी, हां वारी मुख फेर प्यारे, करवट दे मोको काहे को मारे। किड्डी बेबलता दी अवस्था है, किड्डी विछोड़े दी अवस्था है, किड्डी बैराग दी अवस्था है। कहंदे कलवत ते सिर दे उपर धरिया जावे, शरीर आरे नाल दो फाड़ हो जावे, मैनू मंजूर है, पर हे प्यारे पति, हे प्यारे गुरुदेव, हे प्यारे मालिक, तेरी पिठ तेरा मुंह परले पासे सानू परवान नहीं, करवट भला ना करवट तेरी, लाग गले सुन बेनती मेरी, हां मारी मुख फेर प्यारे, करवट दे, तू मैनू मारना तो उदा ही गला घुट के मार दे ना, मैनू करवट दे के, मैनू पिठ दे के क्यों मार रहे हैं, क्यों परां नूं मुंह करके मैनू मार रहे हैं, क्यों नाराज होके मार रहे हैं? सतगुरा नाराज ना हो, तू संग हमारे बास जियो, तू साडे संग रह, साडे घर अंदर रह, तेरी सेवा करिए, तेरे चरणा दी पूजा करिए, तेरे चरणा नूं चुमिए, तेरे चरणा नूं दोनों वक्त पखारिए दाता। पर गल ते दस ना, नाराज क्यों होया, गया क्यों है घरों? जी प्राण सुख दात्या निमख निमख बलहार जियो, ओ प्राण दे मालक पति जियो देण वाले दाता, तेरे तो ते एक एक खिन वारने जाने आ, दिन दे अंदर लखां वारनी करोड़ां वारनी जितने शरीर दे रोम ने बार बार तैथों बलहार जाने आ। पर कारण दस, रीजन दस की है? शब्द दा गहरा भाव ए, तुद बिन घड़ी ना जीवना त्रिग रहना संसार, कोई प्यारा यार विछड़ जावे रुस जावे, पुत्र प्यो कोलो रुस जावे, मां पासो रुस जावे, भैन भरावां नाल रुस जावे, प्यारा दोस्त दोस्त नाल रुस जावे, जिंदगी जड़ी है वियोग योग हो जांदी है, हालत बेहबल हो जांदी है, मच्छी दे तरह तड़पण लगदा है, सिख गुरु नाल विछड़ जावे, ते ओ कहंदा त्रिग रहना संसार, तुझ बिन घड़ी ना जीवना त्रिग रहना संसार, मौत दे दे संसार च रहना प्रमाण नहीं। ते प्यार दी हालत सतगुरु गरीब नवाज सचे पातशाह ने वर्णन कीती है। आप जी ने श्री गुरु ग्रंथ साहिब जी महाराज दे पावन स्वरूप
ਜਿਨ੍ਹਾਂ ਦੀ ਸੇਵਾ ਆਪ ਜੀ ਨੇ ਆਪਣੇ ਹੱਥੀ ਬੁੱਧਵਾਰ ਕੀਤੀ ਹੈ ਨਾ। ਇਤਨੀ ਉਮੀਦ ਨਹੀਂ ਸੀ ਬਈ ਸੰਗਤ ਇਤਨੀ ਆ ਜਾਏਗੀ, ਕਿਉਂਕਿ ਅਨਾਉਂਸਮੈਂਟ ਨਹੀਂ ਸੀ ਹੋਈ, ਸੰਗਤ ਨੂੰ ਪਤਾ ਹੀ ਨਹੀਂ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸਰੂਪ ਸਵਾਰੇ ਸੱਚਖੰਡ ਵਿਖੇ ਬਿਰਾਜਮਾਨ ਕਰਨੇ ਨੇ। ਪਰ ਜਦੋਂ ਦੇਖਿਆ ਨਾ ਸ਼ਾਮ ਨੂੰ ਕੀਰਤਨ ਦੇ ਵਿੱਚ, ਦੀਵਾਨ ਦੇ ਵਿੱਚ ਰਾਤ ਨੂੰ, ਤੇ ਸੰਗਤ ਇਉਂ ਹਾਜ਼ਰ ਹੋਈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਲੱਖੀ ਜੰਗਲ ਅੰਦਰ ਜਾਂਦੇ ਨੇ, ਤੇ ਲੱਖੀ ਜੰਗਲ ਦੇ ਅੰਦਰ ਜਾ ਕੇ ਚੌਂਕੜਾ ਮਾਰ ਕੇ ਬਹਿ ਜਾਂਦਾ ਮੇਰਾ ਪਿਆਰਾ ਚੋਜੀ ਪ੍ਰੀਤਮ, ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਮਹਿਕਤੋ ਨੇ। ਜਿਉਂ ਜਿਉਂ ਆਵਾਜ਼ ਕੰਨਾਂ ਅੰਦਰ ਪਈ, ਪਿਆਰਾ ਮਹਿਬੂਬ ਆਨੰਦਪੁਰ ਸਾਹਿਬ ਤੋਂ ਕਲਗੀਆਂ ਵਾਲਾ ਚੋਜੀ ਪ੍ਰੀਤਮ ਆਇਆ, ਤੇ ਕਹਿੰਦੇ ਵੀ ਜਿਵੇਂ ਮੱਝਾਂ ਪਾਣੀ ਦੀਆਂ ਪਿਆਸੀਆਂ ਕਿੱਲੇ ਤੜਾ ਕੇ ਭੱਜ ਜਾਣ ਨਾ, ਕਿੱਲੇ ਪੁੱਟ ਕੇ ਭੱਜ ਜਾਣ, ਸੰਗਲ ਤੜਾ ਕੇ ਭੱਜ ਜਾਣ ਤੇ ਇਕੱਠੀਆਂ ਹੋ ਜਾਣ ਪਾਣੀ ਦੇ ਢਾਬ ਦੇ ਉੱਪਰ, ਪਿਆਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਮਾਂ ਘਤੋ ਨੇ। ਆਲੇ ਦੁਆਲੇ ਸੰਗਤਾਂ ਇਕੱਠੀਆਂ ਹੋ ਗਈਆਂ, ਪਿਆਸੀਆਂ ਸੰਗਤਾਂ ਇਕੱਠੀਆਂ ਹੋ ਗਈਆਂ ਦਰਸ਼ਨਾਂ ਦੇ ਸਿੱਖ ਨਾਲ। ਤੇ ਬੁੱਧਵਾਰ ਦੀ ਰਾਤ ਵੀ ਇਉਂ ਹੋਇਆ, ਦੀਵਾਨ ਸਜਿਆ, ਸੰਗਤਾਂ ਇਕੱਠੀਆਂ ਹੁੰਦੀਆਂ ਚਲੀਆਂ ਗਈਆਂ। ਭੋਗ ਪੈਣ ਤੋਂ ਬਾਅਦ ਸੰਗਤ ਇਤਨੀ ਇਕੱਤਰ ਹੋ ਗਈ ਕਿ ਗਿਣਤੀ ਬੇਅੰਤਤਾ ਤੱਕ ਪਹੁੰਚ ਗਈ, ਗਿਣਤੀ ਨਹੀਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਆਪਣੇ ਧਨ ਭਾਗ ਸਮਝਦਿਆਂ ਹੋਇਆਂ ਸਿੱਖ ਸੰਗਤਾਂ ਲਾਈਨ 'ਚ ਲੱਗੀਆਂ, ਸੀਸ ਉੱਪਰ ਚੁੱਕਣ ਵਾਸਤੇ ਬੇਬਲ ਸਨ। ਮਾਈਆਂ ਬੀਬੀਆਂ ਨੇ ਬੜੇ ਪਿਆਰ ਨਾਲ ਸੇਵਾ ਕੀਤੀ, ਬੜੇ ਅਦਬ ਸਤਿਕਾਰ ਨਾਲ ਸੇਵਾ ਕੀਤੀ। ਪਿਆਰੇ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸਿਰ ਤੇ ਚੁੱਕਣ ਵਾਸਤੇ ਉਤਾਵਲੇ ਲੈਣ ਵਿੱਚ ਖੜੇ ਹੋਏ ਨੇ, ਪਿਆਸੇ ਖੜੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸੇਵਾ ਨਹੀਂ ਮਿਲ ਰਹੀ, ਪਰ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਨੇ। ਕੈਸੀ ਪਿਆਰ ਵਾਲੀ ਹਾਲਤ ਸੀ, ਕਿਤਨੀ ਆਨੰਦ ਵਾਲੀ ਹਾਲਤ ਸੀ, ਕਿਤਨੀ ਆਨੰਦਮਈ ਹਾਲਤ ਸੀ। ਛੋਟੇ ਛੋਟੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਸਰੂਪ ਲਿਜਾ ਰਹੇ ਸਨ। ਜਿਹੜੇ ਮਰੀਜ਼ ਤਿੰਨ ਮੰਜ਼ਿਲ ਸ਼ਾਇਦ ਨਾ ਹੀ ਚੜ ਸਕਣ, ਉਹ ਵੀ ਚੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਨੂੰ ਲੈ ਕੇ। ਬੜੇ ਧੰਨ ਭਾਗ ਉਹਨਾਂ ਸੱਜਣਾ ਮਹਾਂਪੁਰਖਾਂ ਦੇ ਹੋਏ ਜਿਨ੍ਹਾਂ ਨੇ ਇਹ ਸੇਵਾ ਲਈ ਹੈ, ਜਿਨ੍ਹਾਂ ਦੇ ਸੀਸ ਦੇ ਉੱਪਰੋਂ ਇਹ ਸੇਵਾ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਸੰਨ ਹੋ ਗਏ। ਵੱਡਿਆਂ ਭਾਗਾਂ ਵਾਲੇ ਉਹ ਸੇਵਕ ਜਿਨ੍ਹਾਂ ਦੀ ਸੇਵਾ ਲੱਗ ਗਈ, ਜਿਨ੍ਹਾਂ ਦੀ ਸੇਵਾ ਨਾ ਲੱਗੀ ਉਹ ਵੀ ਵੱਡਿਆਂ ਭਾਗਾਂ ਵਾਲੇ ਹਨ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਮੌਕਾ ਬਖਸ਼ਣਗੇ, ਭਾਗ ਬਖਸ਼ਣਗੇ, ਸੁਭਾਗ ਬਖਸ਼ਣਗੇ ਉਹਨਾਂ ਨੂੰ ਵੀ। ਉਹਨਾਂ ਦੀ ਵੀ ਸੇਵਾ ਸਤਿਗੁਰ ਦੇ ਦਰ ਤੇ ਪ੍ਰਵਾਨ ਹੈ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਬਈ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨੀ। ਜੇ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਵੀ ਜ਼ਰੂਰ ਹਾਜ਼ਰ ਹੁੰਦੇ। ਸੇਵਾ ਸਾਰਿਆਂ ਦੀ ਦਰ ਪ੍ਰਵਾਨ ਹੈ, ਸਾਰਿਆਂ ਦੀ ਲੇਖੇ 'ਚ ਲੱਗੀ ਹੈ। ਪਰ ਪਿਆਰ ਵਾਰੀ ਹਾਲਤ ਉਸ ਸਮੇਂ ਵੇਖ ਕੇ ਮਨ ਅੰਦਰ ਇੱਕ ਬੈਰਾਗ ਜਾਗਦਾ ਸੀ, ਸਤਿਗੁਰਾ ਇਹ ਤੇ ਲੱਖੀ ਜੰਗਲ ਵਾਲਾ ਨਕਸ਼ਾ ਬਣ ਗਿਆ। ਸਿੱਖ ਸੰਗਤਾਂ ਨੂੰ ਪਤਾ ਲੱਗਾ ਵੀ ਪਾਵਨ ਸਰੂਪ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਨੇ, ਤੇ ਸੰਗਤਾਂ ਧਾ ਕੇ ਪਹੁੰਚ ਗਈਆਂ ਨੇ, ਧਾ ਕੇ ਪਹੁੰਚ ਗਈਆਂ ਨੇ। ਕੈਸੇ ਪਿਆਰ ਵਾਲੀ ਹਾਲਤ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਸਾਡੇ ਪਾਸ ਮੌਜੂਦ ਹਨ। ਆਪ ਜੀ ਨੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਆਪਣੇ ਘਰ ਦੇ ਅੰਦਰ ਲਿਜਾ ਕੇ ਉਹਨਾਂ ਦੇ ਪ੍ਰਕਾਸ਼ ਕਰਨੇ ਨੇ। ਪਿਆਰ ਅਦਬ ਸਤਿਕਾਰ ਨਾਲ ਗੁਰੂ ਨੂੰ ਘਰ ਵਿੱਚ ਲਿਜਾਣਾ। ਦਯੁ ਗੁਸਾਈ ਮਿਤਲਾ ਤੂੰ ਸੰਗ ਹਮਾਰਾ ਬਾਸ, ਆਪਣੇ ਸੰਗ ਗੁਰੂ ਅਕਾਲ ਪੁਰਖ ਮਹਾਰਾਜ ਨੂੰ ਵਸਾਓ ਤਾਂ ਕਿ ਜੀਵਨ ਸਫਲ ਹੋ ਜਾਏ। ਉਸ ਤੋਂ ਬਗੈਰ ਤੇ ਮੱਛੀ ਵਾਲੀ ਹਾਲਤ ਹੋ ਜਾਂਦੀ ਹੈ, ਜਿਵੇਂ ਪਾਣੀ ਨਾਲ ਮੱਛੀ ਨਿਖੜ ਜਾਏ। ਤੁਦ ਬਿਨ ਘੜੀ ਨਾ ਜੀਵ ਨਾ ਤ੍ਰਿਗ ਰਹਿਣਾ ਸੰਸਾਰ, ਅਸੀਂ ਪਤਾ ਨੀ ਕਿਵੇਂ ਜੀਵ ਰਹੇ ਹਾਂ ਗੁਰੂ ਤੋਂ ਬਗੈਰ। ਇਸ ਕਰਕੇ ਸਤਿਗੁਰ ਅੱਗੇ ਅਰਦਾਸ ਕਰੀਏ, ਗਰੀਬ ਨਵਾਜ ਕਿਰਪਾ ਕਰ ਦਾਤਾ, ਪਿਆਰ ਬਖਸ਼, ਸੇਵਾ ਬਖਸ਼ ਚਰਨਾਂ ਦੀ, ਤੇ ਸਾਡੇ ਨਾਲ ਰਹਿ, ਨਾਰਾਜ਼ਗੀਆਂ ਛੱਡ। ਸਾਨੂੰ ਦੱਸ ਵੀ ਤੁਹਾਡੇ ਅੰਦਰ ਇਹ ਔਗਣ ਨੇ, ਇਹਨਾਂ ਨੂੰ ਤਿਆਗੋ ਤੇ ਅਸੀਂ ਤਿਆਗਦੇ ਚਲੇ ਜਾਵਾਂਗੇ। ਪ੍ਰਣ ਕਰਦੇ ਜਾਈਏ ਨਾ ਤੇ ਗੁਰੂ ਮਹਾਰਾਜ ਹਾਜ਼ਰ ਹੋਣਗੇ, ਜ਼ਰੂਰ ਘਰ ਵਿੱਚ ਆ ਕੇ ਵਸਣਗੇ। ਸਾਡੀਆਂ ਉਨਤਾਈਆਂ, ਸਾਡੀਆਂ ਗਲਤੀਆਂ, ਸਾਡੇ ਭੁਲੇਖੇ, ਸਾਡੀਆਂ ਭੁੱਲਾਂ ਨੂੰ ਵੇਖ ਕੇ ਗੁਰੂ ਨਾਰਾਜ਼ ਹੋ ਗਿਆ, ਘਰ ਵਿੱਚੋਂ ਚਲਾ ਗਿਆ, ਨਹੀਂ ਤੇ ਘਰ ਵਿੱਚ ਹੀ ਸੀ, ਅਸੀਂ ਉਸ ਦੇ ਘਰ ਦੇ ਵਿੱਚ ਬੈਠੇ ਹੋਏ ਦੀ ਸੇਵਾ ਨਹੀਂ ਕੀਤੀ। ਉਹ ਨਵੇਕਲਾ ਬੈਠਾ ਹੋਇਆ ਸੀ, ਅਸੀਂ ਆਪਣੇ ਕਮਰੇ ਵਿੱਚ ਨਵੇਕਲੇ ਬੈਠੇ ਹੋਏ ਸਾਂ, ਅਲੱਗ ਅਲੱਗ ਬੈਠੇ ਹੋਏ ਸਾਂ, ਗੁਰੂ ਘਰ ਵਿੱਚ ਬੈਠਾ।
ਸਾਨੂੰ ਪਤਾ ਹੀ ਨਹੀਂ ਗੁਰੂ ਹੈ। ਇਸ ਕਰਕੇ ਜੇ ਗੁਰੂ ਘਰ ਵਿੱਚ ਹੈ ਤੇ ਉਸ ਨੂੰ ਪਿਆਰ ਨਾਲ ਉਸ ਦੀ ਸ਼ਰਧਾ ਦੇ ਨਾਲ ਸੇਵਾ ਕਰੋ, ਸ਼ਰਧਾ ਦੇ ਨਾਲ ਗੁਰੂ ਦੀ ਪੂਜਾ ਕਰੋ ਤਾਂ ਕਿ ਜੀਵਨ ਸਫਲ ਹੋ ਜਾਵੇ, ਸਾਡੀਆਂ ਜ਼ਿੰਦਗੀ ਦੀਆਂ ਕੁਝ ਘੜੀਆਂ ਗੁਰੂ ਕੇ ਲੇਖੇ ਲੱਗ ਜਾਣ। ਸਤਿਗੁਰੂ ਬੜੀ ਬੇਬਲ ਅਵਸਥਾ ਵਿੱਚ

ਬੰਦਾ ਹੋਏ ਨਾ ਆਪ ਗਣਾ ਗੁਰਸਿੱਖੀ ਦੀ ਇਹ ਨਿਸ਼ਾਨੀ ਕਿਆ ਵੱਡਾ।

ਸਾਧ ਸੰਗਤ ਦੀ ਸੇਵਾ ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ ਬਸ ਅਵਤਾਰ ਨਾ ਸਿੱਖਿਆ ਗੀਤਾ ਗੋਸ਼ਤ ਅਲਖ ਅਭੇਵਾ ਵੇਦ ਨ ਜਾਣੇ ਭੇਦ ਕੇ ਲਿਖ ਪੜ ਸੁਣ ਸੁਣ ਦੇਵੀ ਦੇਵਾ ਸਿੱਧ ਨਾਥ।

सच पाया जिनके हृदय सच रसाया मूर्ख था जाने।

ਮਾਨ ਕਰਮਾਂ ਵਾਲੇ ਦਰ ਕੋਈ ਨਾ ਲੈਣੀ ਸਾਹਮਣੇ ਇੱਕ ਮੂੰਹ ਨਾ ਪੁੱਜਣੇ ਆਪਣਾ ਨੂੰ ਦਾਇਆ ਬਣਾਉਂਦੇ ਹੁਣ ਤੁਹਾਡੀ ਲਾਨੀ ਜਾ ਤੁਹਾਨੂੰ ਜਾ ਸੁਣਾਉਂਦੇ ਦਿਨ ਮੰਗਾਂ

ਪਰਮ ਪਿਤਾ ਅਕਾਲ ਪੁਰਖ ਮਹਾਰਾਜ ਦੀ ਬੜੀ ਮਿਹਰ ਹੋਈ ਕਿ ਡੁੱਬਦੇ ਹੋਏ ਸੰਸਾਰ ਦੇ ਉੱਪਰ ਕਿਰਪਾ ਕੀਤੀ। ਸਤਿਗੁਰੂ ਨੇ ਸਭ ਤੋਂ ਪਹਿਲਾਂ ਅਵਤਾਰ ਧਾਰ ਕੇ ਸਤਿਗੁਰ ਤੇ ਸੰਸਾਰ ਤੇ ਕਿਰਪਾ ਕੀਤੀ। ਸਤਿਗੁਰ ਨੇ ਸਭ ਤੋਂ ਵੱਡੀ ਕਿਰਪਾ ਇਹ ਕੀਤੀ ਬਈ ਸੰਸਾਰ ਅੰਦਰ ਅਵਤਰੇ, ਪ੍ਰਗਟ ਹੋ ਗਏ। ਅਵਤਾਰ ਲੈਣਾ ਸੰਸਾਰ ਦੇ ਲੋਕਾਂ ਵਾਸਤੇ ਸ਼ਾਇਦ ਕੋਈ ਵੱਡੀ ਗੱਲ ਨਹੀਂ ਸੀ, ਕਿਉਂਕਿ ਸਮੇਂ ਸਮੇਂ ਅਨੁਸਾਰ

ਹਿੰਦੂ ਮਤ ਦੇ। ਇਹਨਾਂ ਨੇ ਅਵਤਾਰ ਲਿਆ ਸੰਸਾਰ ਦੇ ਅੰਦਰ ਸਤਯੁਗ ਦੇ, ਤ੍ਰੇਤਾ ਦੇ, ਦੁਆਪਰ ਦੇ, ਕਲਯੁਗ ਦੇ, ਜਿੰਨੇ ਅਵਤਾਰ ਹੋਏ ਸਾਰਿਆਂ ਨੇ ਅਵਤਾਰ ਲਿਆ। ਪਰ ਸ਼ਾਇਦ ਅਵਤਾਰ ਲੈਣ ਦੇ ਨਾਲ ਸੰਸਾਰ ਦੀ ਪਿਆਸ, ਸੰਸਾਰ ਦੀ ਇੱਛਾ, ਸੰਸਾਰ ਦੀ ਆਕਾਂਖਸ਼ਾ, ਸੰਸਾਰ ਦੀ ਤਮੰਨਾ ਨਾ ਪੂਰੀ ਹੋਈ। ਤੇ ਸਤਿਗੁਰੂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਜੀ ਦੀ ਐਸੀ ਮਿਹਰ ਹੋਈ ਬਈ 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ। ਅਨੰਤ ਕਲਾ, 16 ਕਲਾ ਦਾ ਸੰਪੂਰਨ ਅਵਤਾਰ ਮੰਨਿਆ ਕ੍ਰਿਸ਼ਨ ਨੂੰ, ਰਾਮ ਨੂੰ 14 ਕਲਾ ਸੰਪੰਨ ਮੰਨਿਆ, ਅਨੰਤ ਕਲਾ ਦਾ ਠਾਕੁਰ, ਅਨੰਤ ਕਲਾ, ਅਨੰਤ ਸ਼ਕਤੀਆਂ ਲੈ ਕੇ ਸੰਸਾਰ ਅੰਦਰ ਪ੍ਰਗਟ ਹੋਣ ਵਾਲਾ ਕਲਯੁਗ ਦਾ ਅਵਤਾਰੀ ਪਿਤਾ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗਾ ਤੇ ਪੰਚਮ ਜੋਤ ਦੇ ਅੰਦਰ ਆ ਕੇ ਸੰਗ੍ਰਹਿਣ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਉਹਨਾਂ ਦਾ ਪਵਿੱਤਰ ਵਾਕ ਹੈ ਬਈ ਪੂਰਾ ਥਾਟ ਬਣਾਇਆ ਪੂਰਾ, ਆਪਣੇ ਆਪ ਦੀ ਵਡਿਆਈ ਨਹੀਂ ਬਈ। ਅਰਜਨ ਦੇਵ ਨੇ ਇਹ ਗੁਰੂ ਗ੍ਰੰਥ ਸਾਹਿਬ ਦਾ ਸੰਗ੍ਰਹਿਣ ਕੀਤਾ, ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਨੂੰ ਸੰਪੂਰਨ ਕੀਤਾ। ਆਪਣੇ ਆਪ ਦੀ ਮਾਨਤਾ, ਵਡਿਆਈ, ਪ੍ਰਭਤਾ ਨਹੀਂ ਹੈ, ਆਪਣੇ ਆਪ ਨੂੰ ਤੇ ਦਾਸ ਹੀ ਕੁਹਾਰਾ ਨੇ। ਇੱਕੋ ਗੱਲ ਕਹਿ ਦਿੱਤੀ, ਪੂਰਾ ਥਾਟ ਬਣਾਇਆ ਪੂਰਾ। ਕਿਹਨੇ ਬਣਾਇਆ? ਪੂਰੇ ਨੇ। ਵੇਖੋ ਏਕ ਸਮਾਨਾ, ਇਸ ਪਰ ਪੰਚਮੈ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੈ। ਮਹਾਰਾਜ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਫਿਰ ਪੁਕਾਰਨ ਹਾਰ ਹੋਏ ਨਾ, ਬਿਣੇ ਕਰਨ ਹਾਰ ਹੋਏ ਨਾ, ਜਿਹੜੇ ਸਾਰੇ ਜਗਤ ਨੂੰ ਇੱਕ ਬਿਣੇ ਕਰ ਰਹੇ ਨੇ ਬਈ ਸਤਿਗੁਰ ਕੀ ਜਿਸ ਨੂੰ ਮਤ ਆਵੈ। ਸੰਸਾਰ ਦੇ ਲੋਗੋ, ਜਿਸ ਨੂੰ ਸਤਿਗੁਰ ਦੀ ਮਤ ਆ ਗਈ ਨਾ, ਜਿਹੜਾ ਗੁਰੂ ਕੀ ਮਤ ਤੇ ਚੱਲ ਗਿਆ, ਉਹ ਫਿਰ ਸਤਿਗੁਰ ਮਾਹੇ ਸਮਾਨਾ, ਸਤਿਗੁਰ ਵਿੱਚ ਸਮਾ ਜਾਂਦਾ, ਸਤਿਗੁਰ ਉਸ ਦੇ ਵਿੱਚ ਸਮਾ ਜਾਂਦਾ। ਫਿਰ ਕਬੀਰ ਸਾਹਿਬ ਜੀ ਦੇ ਵਾਕਾਂ ਅਨੁਸਾਰ ਉਹ ਕਹਿੰਦੇ ਨੇ ਵੀ ਸੰਤ ਰਾਮ ਭੇਦ ਕਿਛ ਨਾਹੀਂ, ਨਾ ਸੰਤ ਅੰਦਰ ਤੇ ਨਾ ਰਾਮ ਅੰਦਰ ਭੇਦ ਕੋਈ ਨੀ। ਅਬ ਤੋਂ ਜਾਏ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ, ਇੱਕ ਹੋ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਉਸ ਪਰਿਪੂਰਨ ਪਰਮਾਤਮਾ ਦੀ ਸ਼ੋਭਾ ਕਰਦਿਆਂ ਕਿਹਾ, ਹੇ ਅਕਾਲ ਪੁਰਖ ਮਹਾਰਾਜ, ਤੇਰੀ ਸਿਫਤ ਸਲਾਹ ਦੇ ਅੰਦਰ ਜੁੜਦਿਆਂ ਸੰਸਾਰ ਨੂੰ ਜਦੋਂ ਵਾਕ ਕਹੇ ਨਾ, ਤੇ ਕਹਿਣ ਲੱਗੇ ਬਈ ਇਹ ਬਿਦ ਕਰਤ ਤਪੱਸਿਆ ਭਇਓ, ਦ੍ਵੈਤ ਏਕ ਰੂਪ, ਦ੍ਵੈਤ ਏਕ ਰੂਪ ਹੋਏ ਗਏ। ਦੂਜਾ ਰੂਪ ਕੋਈ ਹੈ ਨਾ, ਇਹਦਾ ਮਤਲਬ ਸਾਨੂੰ ਨਜ਼ਰ ਨਹੀਂ ਆਉਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਜ਼ਰ ਆ ਰਿਹਾ, ਗੁਰੂ ਅਰਜਨ ਸਾਹਿਬ ਨੂੰ ਨਜ਼ਰ ਆ ਰਿਹਾ, ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਜ਼ਰ ਆ ਰਿਹਾ, ਉਹਨਾਂ ਨੂੰ ਦੂਜਾ ਰੂਪ ਨਜ਼ਰ ਆਉਂਦਾ। ਦ੍ਵੈਤ ਏਕ ਰੂਪ ਹੋਏ ਗਏ। ਕਿਸ ਤਰ੍ਹਾਂ? ਬਈ ਜਿਵੇਂ ਧਨ ਫਿਰ ਇਹ ਨਾ ਆਕੀਏ, ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ। ਜਿਵੇਂ ਸੰਸਾਰ ਦੇ ਅੰਦਰ ਪਤੀ ਤੇ ਪਤਨੀ ਦਾ ਰਿਸ਼ਤਾ, ਜੋਤ ਇੱਕ ਹੋ ਜਾਂਦੀ, ਮੂਰਤਾਂ ਦੋ ਨਜ਼ਰ ਆਉਂਦੀਆਂ, ਇਸੇ ਤਰ੍ਹਾਂ ਸੰਸਾਰ ਦੇ ਅੰਦਰ ਜਦੋਂ ਰੱਬ ਨੂੰ ਜਪੀਦਾ ਨਾ, ਜੋ ਸਤਿਗੁਰ ਕੀ ਜਿਸ ਨੂੰ ਮਤ ਆਵੈ, ਸੋ ਸਤਿਗੁਰ ਮਾਹੇ ਸਮਾਨਾ, ਸਤਿਗੁਰ ਵਿੱਚ ਸਮਾ ਜਾਂਦਾ। ਜਿਹਨੂੰ ਸਤਿਗੁਰ ਦੀ ਮਤ ਆ ਜਾਏ, ਉਹ ਸਤਿਗੁਰ ਵਿੱਚ ਸਮਾ ਜਾਏ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਸੁੰਦਰ ਹਵਾਲਾ ਦਿੱਤਾ।

ਹੜ ਹੜ ਹੱਸੇ ਲੋਕ ਬਿਡਾਣਾ। ਕਹਿੰਦੇ ਵੀ ਕੋਈ ਮੁਸਾਫਰ ਆਇਆ ਮਜਨੂੰ ਦੇ ਦੇਸ਼ ਅੰਦਰ, ਤੇ ਜਿੱਥੇ ਲੈਲੀ ਵਸਦੀ ਸੀ ਨਾ, ਲੈਲਾ, ਜਿਸ ਇਲਾਕੇ ਚ ਲੈਲਾ ਰਹਿੰਦੀ ਸੀ ਉਸ ਇਲਾਕੇ ਦਾ ਇਹ ਮੁਸਾਫਿਰ ਹੈ। ਲੰਘਦਾ ਜਾਂਦਾ ਲੈਲੀ ਦੀ ਦਰਗਾਹ ਦੇ ਵਿੱਚੋਂ ਲੰਘਿਆ, ਤੇ ਲੈਲੀ ਦੀ ਦਰਗਾਹ ਦੇ ਉੱਪਰ ਜਿਹੜਾ ਕੁੱਤਾ ਸੀ ਨਾ, ਲੈਲੀ ਦੀ ਦਰਗਾਹ ਦੇ ਉੱਪਰ ਬਹਿਣ ਵਾਲਾ ਜਿਹੜਾ ਕੁੱਤਾ, ਉਹ ਨਾਲ ਹੋ ਤੁਰਿਆ। ਜਦੋਂ ਮਜਨੂੰ ਦੇ ਇਲਾਕੇ ਦੇ ਵਿੱਚ ਆਇਆ, ਮਜਨੂੰ ਨੇ ਵੇਖਿਆ ਮੇਰੀ ਲੈਲਾ ਦੀ ਦਰਗਾਹ ਦਾ ਕੁੱਤਾ ਹੈ, ਮੇਰੀ ਲੈਲਾ ਦੀ ਦਰਗਾਹ ਤੋਂ ਆਇਆ, ਮੇਰੀ ਲੈਲਾ ਦੇ ਚਰਨ ਚੱਟਣ ਵਾਲਾ ਕੁੱਤਾ ਆਇਆ, ਮੇਰੀ ਲੈਲਾ ਨੂੰ ਨਮਸਕਾਰ ਕਰਨ ਵਾਲਾ ਕੁੱਤਾ ਆਇਆ, ਪੂਛ ਮਾਰ ਮਾਰ ਕੇ ਸਾਫ ਕਰਨ ਵਾਲਾ ਇਹ ਕੂਕਰ ਆਇਆ, ਸੇਵਕ ਆਇਆ, ਤੇ ਕਹਿਣ ਲੱਗਾ ਇਹ ਕੁੱਤਾ ਨਹੀਂ, ਇਹ ਤੇ ਮਹਾਨ ਹੈ ਜਿਹਨੇ ਮੇਰੀ ਲੈਲੀ ਦੀ ਸੇਵਾ ਕੀਤੀ ਹੈ, ਜਿਹਨੇ ਮੇਰੀ ਲੈਲਾ ਦੇ ਚਰਨਾਂ ਨੂੰ ਚਟਿਆ, ਜਿਹਨੇ ਮੇਰੀ ਲੈਲਾ ਦੇ ਮਕਬਰੇ ਨੂੰ ਚਟਿਆ, ਦਰਗਾਹ ਦੇ ਉੱਪਰ ਬੈਠਾ ਰਖਵਾਲੀ ਕਰਦਾ, ਉਹ ਮੇਰੇ ਨਾਲ ਮਹਾਨ ਹੈ। ਤੇ ਕੁੱਤੇ ਨੂੰ ਵੇਖ ਕੇ ਨਾ ਪਹਿਚਾਣ ਕਰਕੇ ਕੁੱਤੇ ਦੀ, ਤੇ ਕੁੱਤੇ ਦੇ ਪੈਰਾਂ ਤੇ ਮੱਥਾ ਟੇਕਣ ਲੱਗ ਪਿਆ। ਕੁੱਤੇ ਦੀ ਪੈਰੀ ਪਵੈ, ਕੁੱਤੇ ਦੇ ਪੈਰਾਂ ਤੇ ਪੈਣ ਲੱਗ ਪਿਆ, ਮੱਥਾ ਟੇਕਿਆ ਕੁੱਤੇ ਦੇ ਚਰਨਾਂ ਤੇ, ਆਪਣੇ ਪੈਰ ਆਪਣਾ ਸੀਸ ਲਾਇਆ ਮਜਨੂੰ ਨੇ। ਲੋਕ ਵੇਖ ਕੇ ਹੱਸ ਰਹੇ ਨੇ ਵੀ ਇਹ ਮਜਨੂੰ ਕੀ ਕਰ ਰਿਹਾ, ਮੂੰਹ ਚੁੰਮਦਾ, ਕੁੱਤੇ ਦੇ ਪੈਰ ਚੁੰਮਦਾ, ਕੁੱਤੇ ਦੀ ਪੂਛਲ ਨੂੰ ਬਾਰ ਬਾਰ ਹੱਥ ਫੇਰਦਾ, ਪਲੋਸਦਾ, ਮਲਾਪ ਕਰਦਾ, ਪਿਆਰ ਕਰਦਾ, ਜਫਾ ਪਾਉਂਦਾ। ਲੋਕ ਹੱਸ ਰਹੇ ਨੇ, ਪੁੱਛਣ ਲੱਗਾ ਤੁਸੀਂ ਕਿਉਂ ਹੱਸਦੇ ਹੋ, ਤੁਸੀਂ ਕਿਉਂ ਹੱਸ ਰਹੇ ਹੋ? ਕਹਿਣ ਲੱਗੇ ਵੀ ਤੂੰ ਤੇ ਬੜਾ ਮਸਤਾਨਾ ਹੋ ਗਿਆ, ਵੀ ਕੁੱਤੇ ਨੂੰ ਚੱਟੀ ਜਾ ਰਿਹਾ। ਕਹਿਣ ਲੱਗਾ ਮੈਂ ਮਸਤਾਨਾ ਨਹੀਂ ਹੋਇਆ, ਮਸਤਾਨੇ ਤੁਸੀਂ ਹੋ ਗਏ ਹੋ। ਤੁਹਾਨੂੰ ਨਜ਼ਰ ਨਹੀਂ ਆ ਰਿਹਾ ਮੈਂ ਕਿਹਨੂੰ ਚੁੰਮ ਰਿਹਾ, ਮੈਂ ਕਿਹਨੂੰ ਚੱਟ ਰਿਹਾ? ਤੁਹਾਨੂੰ ਨਹੀਂ ਨਜ਼ਰ ਆਉਂਦਾ ਮੈਂ ਤੇ ਉਹਨੂੰ ਚੱਟਦਾ ਪਿਆ, ਮੈਂ ਤੇ ਉਹਨੂੰ ਚੁੰਮਦਾ ਪਿਆ ਜੋ ਮੇਰੇ ਮਹਿਬੂਬਾ ਦੇ ਦੇਸ਼ ਚੋਂ ਆਇਆ, ਜੋ ਮੇਰੀ ਮਹਿਬੂਬਾ ਦੇ ਦਰਗਾਹ ਦੇ ਉੱਪਰ ਅੱਠੇ ਵਕਤ ਰਹਿਣ ਵਾਲਾ ਹੈ। ਇਹ ਇਸ ਦੇ ਚਰਨਾਂ ਨੂੰ ਚੁੰਮਦਾ, ਇਸ ਨੂੰ ਪਲੋਸਦਾ, ਇਹਨੇ ਲੈਲਾ ਦੀ ਦਰਗਾਹ ਦੇ ਉੱਪਰ ਬਹਿ ਬਹਿ ਪਹਿਰਾ ਦਿੱਤਾ, ਇਹ ਮਹਾਨ ਹੈ ਮੇਰੇ ਨਾਲੋਂ। ਕਹਿੰਦੇ ਨੇ ਇੱਕ ਵਾਰੀ ਜੇਬ ਨਸ਼ਾ ਔਰੰਗਜ਼ੇਬ ਦੀ ਲੜਕੀ, ਜਿਸ ਨੂੰ ਕਿਹਾ ਜਾਂਦਾ ਬਈ ਇਸ ਨੂੰ ਸ਼ਾਇਰੀ ਕਰਨ ਦੀ ਬੜੀ ਆਦਤ ਸੀ, ਸ਼ੇਅਰ ਲਿਖਣਾ, ਰਸਤੇ ਚ ਸਿੱਟ ਜਾਣਾ, ਲੰਘ ਜਾਣਾ, ਕਈਆਂ ਨੇ ਚੁੱਕ ਲੈਣਾ, ਕਈਆਂ ਨੇ ਨਾ ਚੁੱਕਣਾ, ਕਈਆਂ ਨੂੰ ਮੁੱਲ ਕਦਰੋ ਕੀਮਤ ਹੋਣੀ, ਕਈਆਂ ਨੂੰ ਨਾ ਹੋਣੀ। ਇੱਕ ਵਾਰ ਲੰਘੀ ਜਾ ਰਹੀ ਬਾਜ਼ਾਰ ਵਿੱਚੋਂ, ਸ਼ੇਅਰ ਲਿਖਿਆ, ਸ਼ੇਅਰ ਧਰਤੀ ਦੇ ਉੱਪਰ ਸਿੱਟ ਦਿੱਤਾ, ਕਾਗਜ਼ ਧਰਤੀ ਦੇ ਸਿੱਟ ਦਿੱਤਾ। ਪਿੱਛੋਂ ਇੱਕ ਫਕੀਰ ਆ ਰਿਹਾ, ਉਹਨੇ ਕਾਗਜ਼ ਚੁੱਕਿਆ, ਕਾਗਜ਼ ਚੁੱਕ ਕੇ ਸ਼ੇਅਰ ਪੜਿਆ, ਬੜਾ ਖੂਬਸੂਰਤ ਸ਼ੇਅਰ ਹੈ, ਸ਼ੇਅਰ ਬੜਾ ਖੂਬਸੂਰਤ ਹੈ। ਪੁੱਛਿਆ ਕੌਣ ਹੈ ਇਹ ਸ਼ੇਅਰ ਅਸ਼ਾਰੀ ਕਰਨ ਵਾਲੀ? ਕਹਿਣ ਲੱਗੀ ਇਹ ਬਾਦਸ਼ਾਹ ਸਲਾਮਤ ਦੀ ਲੜਕੀ। ਕਹਿਣ ਲੱਗੇ ਫਿਰ ਮੈਂ ਉਸ ਨੂੰ ਜ਼ਰੂਰ ਮਿਲਣਾ। ਪਹੁੰਚ ਗਿਆ ਰਾਜ ਮਹਿਲਾ ਅੰਦਰ, ਜਾ ਕੇ ਕਹਿਣ ਲੱਗਾ ਵੀ ਮੈਂ ਲੜਕੀ ਨੂੰ ਜ਼ਰੂਰ ਮਿਲਣਾ ਜਿਸ ਨੇ ਇਹ ਸ਼ੇਅਰ ਲਿਖਿਆ, ਬੜਾ ਖੂਬਸੂਰਤ ਸ਼ੇਅਰ ਹੈ। ਸਿਪਾਹੀਆਂ ਨੇ ਪਕੜ ਲਿਆ। ਕਹਿਣ ਲੱਗੇ ਵੀ ਤੂੰ ਲੜਕੀ ਨੂੰ ਕਿਉਂ ਮਿਲਣਾ ਚਾਹੁੰਦਾ? ਰਾਜੇ ਦੀ ਲੜਕੀ ਨੂੰ ਤੂੰ ਮਿਲਣਾ ਚਾਹੁੰਦਾ? ਬਾਦਸ਼ਾਹ ਦੀ ਨੂੰ? ਹਾਂਜੀ ਮੈਂ ਮਿਲਣਾ ਚਾਹੁੰਦਾ। ਕਹਿੰਦੇ ਫਿਰ ਸਾਨੂੰ ਪੁੱਛ ਆਉਣ ਦੋ। ਲੜਕੀ ਨੂੰ ਜਾ ਕੇ ਪੁੱਛਿਆ, ਜੇਬ ਨਿਸ਼ਾਨ ਨੂੰ ਜਾ ਕੇ ਪੁੱਛਿਆ। ਕਹਿਣ ਲੱਗੇ ਤੈਨੂੰ ਕੋਈ ਮਿਲਣ ਵਾਸਤੇ ਆਇਆ? ਕਹਿਣ ਲੱਗੇ ਕੌਣ ਹੈ? ਕਹਿੰਦੇ ਕੋਈ ਸੂਫੀ ਸੰਤ ਹੈ, ਭਗਵੇ ਕੱਪੜਿਆਂ ਵਾਲਾ, ਕੋਈ ਲਿਬਾਸ ਫਕੀਰਾਂ ਵਾਲਾ ਹੈ, ਮਿਲਣ ਵਾਸਤੇ ਆਇਆ। ਕਹਿੰਦੇ ਜਾ ਕੇ ਉਹਨੂੰ ਪੁੱਛੋ ਵੀ ਕਿਉਂ ਮਿਲਣਾ ਚਾਹੁੰਦਾ। ਜਦੋਂ ਉਹਨੂੰ ਵਾਪਸ ਜਾ ਕੇ ਪੁੱਛਿਆ, ਕਹਿਣ ਲੱਗੇ ਫਕੀਰਾ ਉਸ ਦਾ ਜਵਾਬ ਹੈ ਬਈ ਤੂੰ ਕਿਉਂ ਮਿਲਣਾ ਚਾਹੁੰਦਾ? ਕਹਿਣ ਲੱਗਾ ਜਾ ਕੇ ਫਿਰ ਉਸਨੂੰ ਇਹ ਕਹੋ ਵੀ ਮੈਂ ਉਸਨੂੰ ਤਾਂ ਮਿਲਣਾ ਚਾਹੁੰਦਾ ਵੀ ਉਸਨੇ ਸ਼ੇਅਰ ਬੜਾ ਖੂਬਸੂਰਤ ਲਿਖਿਆ, ਜਿਸ ਨੇ ਇੰਨਾ ਸੋਹਣਾ ਸ਼ੇਅਰ ਲਿਖਿਆ ਉਹ ਆਪ ਕਿੰਨੀ ਖੂਬਸੂਰਤ ਹੋਏਗੀ, ਮੈਂ ਉਸਦੇ ਦਰਸ਼ਨ ਕਰਨੇ ਚਾਹੁੰਦਾ। ਕਹਿਣ ਲੱਗੇ ਇਹ ਗੱਲ ਆ ਕੇ ਜਦੋਂ ਇਸ ਨੂੰ ਦੱਸੀ ਜੇਬ ਨਿਸ਼ਾਨ ਨੂੰ, ਇਹ ਕਹਿਣ ਲੱਗੀ ਜਾਓ ਫਿਰ ਫਕੀਰ ਨੂੰ ਇੱਕ ਗੱਲ ਦਾ ਜਵਾਬ ਦੇ ਦੋ ਬਈ ਮੇਰੇ ਦਰਸ਼ਨ ਕਰਨੇ ਚਾਹੁੰਦਾ ਨਾ, ਇਸੇ ਸ਼ੇਅਰ ਦੇ ਵਿੱਚੋਂ ਦਰਸ਼ਨ ਕਰ। ਤੂੰ ਮੇਰੇ ਸਰੀਰ ਦੇ ਦਰਸ਼ਨ ਕਰਨਾ ਚਾਹੁੰਦਾ? ਸਰੀਰ ਤੇ ਮੇਰੇ ਦੇ ਦਰਸ਼ਨ ਨਾ ਕਰ, ਕਿਉਂਕਿ ਸਰੀਰ ਮੇਰੇ ਦਾ ਤੇ ਕੋਈ ਆਦ ਅੰਤ ਹੀ ਨਹੀਂ, ਵਜੂਦ ਹੀ ਨਹੀਂ, ਇਹ ਤੇ ਹੈ ਹੀ ਨਹੀਂ, ਤੇ ਮਿੱਟੀ ਦੀ ਮਡੋਲੀ ਹੈ, ਇਸਨੇ ਤੇ ਖਤਮ ਹੋ ਜਾਣਾ। ਜੇ ਉਹ ਮੇਰੇ ਦਰਸ਼ਨ ਕਰਨੇ ਚਾਹੁੰਦਾ ਤੇ ਮੇਰੇ ਦਰਸ਼ਨ ਇਸੇ ਸ਼ਹਿਰ ਦੇ ਵਿੱਚੋਂ ਹੋਣਗੇ, ਸ਼ਹਿਰ ਹੀ ਮੇਰਾ ਸਰੂਪ ਹੈ ਅਸਲੀ, ਕਿਉਂਕਿ ਮੇਰੀ ਆਤਮਾ ਦੀ ਪੁਕਾਰ ਹੈ, ਮੇਰੇ ਮਨ ਦੀ ਪੁਕਾਰ ਹੈ। ਇਹ ਜਾ ਕੇ ਸੰਤ ਨੂੰ ਗੱਲ ਦੱਸੀ, ਸੰਤ ਬੜਾ ਕਾਇਲ ਹੋਇਆ, ਕਹਿਣ ਲੱਗਿਆ ਵਾਕਿਆ
ਜਦੋਂ ਨੇ ਸ਼ੇਰ ਪੜਿਆ ਨਾ ਗਾਹ ਦੇ ਨਾਲ ਕਹਿਣ ਲੱਗਾ, ਵਾਕਿਆ ਤੇਰੀ ਬੜੀ ਪਵਿੱਤਰ ਆਤਮਾ, ਤੂੰ ਬੜੀ ਪਵਿੱਤਰ ਆਤਮਾ ਵਾਲੀ ਏ, ਤੇਰੇ ਦਰਸ਼ਨ ਹੁਣ ਮੈਨੂੰ ਸ਼ੇਰ ਵਿੱਚੋਂ ਹੋ ਰਹੇ ਨੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੂੰ ਕਿਤੇ ਅਸੀਂ ਗਾਉ ਨਾ ਵਿਚਾਰੀਏ, ਨਾ ਗੌਰ ਨਾਲ ਵਿਚਾਰੀਏ, ਅਸੀਂ ਤੇ ਵਿਚਾਰਿਆ ਹੀ ਨਹੀਂ, ਅਸੀਂ ਤੇ ਸਰੂਪਾਂ ਦੇ ਅੰਦਰ ਜੁੜੇ ਪਾਇਆ, ਸਰੂਪ ਨਜ਼ਰ ਆ ਜਾਏ, ਕੁਝ ਨਜ਼ਰ ਆ ਜਾਏ ਜਾਂ ਨਾ ਆਵੇ, ਆਵੇ ਜਾਂ ਨਾ ਆਵੇ, ਬਾਣੀ ਕੀ ਹੈ? ਬਾਣੀ ਹੈ ਗੁਰੂ ਅਕਾਲ ਪੁਰਖ ਦਾ ਰੂਪ, ਤੇ ਜਿਸ ਨੇ ਅਕਾਲ ਪੁਰਖ ਦੇ ਦਰਸ਼ਨ ਕਰਨੇ ਨੇ ਨਾ, ਉਹ ਬਾਣੀ ਦੇ ਵਿੱਚੋਂ ਦਰਸ਼ਨ ਕਰ ਸਕਦਾ, ਉਹ ਬਾਣੀ ਵਿੱਚੋਂ ਦਰਸ਼ਨ ਕਰ ਸਕਦਾ। ਬਾਣੀ ਨਿਰੰਕਾਰ ਦੀ ਐਸੀ ਹੈ, ਇਸ ਨੂੰ ਪੜ੍ਹਦੇ ਜਾਓ, ਇਸ ਦੇ ਵਿੱਚੋਂ ਰੱਬ ਦੇ ਦਰਸ਼ਨ ਹੋਣਗੇ, ਰੱਬ ਦੇ ਦਰਸ਼ਨ। ਕਈ ਵਾਰੀ ਨਹੀਂ ਨਾ ਪਤਾ ਲੱਗਦਾ, ਜੇ ਵਿਸਮਾਦ ਅਵਸਥਾ ਦੇ ਅੰਦਰ ਬਾਣੀ ਪੜ੍ਹਨੀ ਹੋਵੇ ਤੇ ਫਿਰ ਬਾਣੀ ਪੜ੍ਹੋ, ਕੁਦਰਤ ਦਿਸਾ, ਕੁਦਰਤ ਸੁਣੀਆਂ, ਕੁਦਰਤ ਪਹੋ ਭੁੱਖ ਸਾਰ, ਇਹ ਸਾਰੀ ਕੁਦਰਤ ਹੈ ਨਾ। ਅੰਮ੍ਰਿਤ ਵੇਲੇ ਉੱਠ ਕੇ ਕਿਤੇ ਰੱਬ ਦੇ ਦਰ ਦਾ ਨਜ਼ਾਰਾ ਵੇਖੋ ਤੇ ਉਦੋਂ ਫਿਰ ਸੁਤੇ ਸਿੱਧ ਰਸਨਾ ਚੋਂ ਇਹੀ ਉੱਚਰਦਾ, ਬਲਹਾਰੀ ਕੁਦਰਤ ਵਸਿਆ। ਸੂਰਜ ਉਗਦਾ ਹੋਵੇ, ਮਾੜੀਆਂ ਮਾੜੀਆਂ ਕਿਰਨਾਂ ਛੱਡਦਾ ਹੋਵੇ, ਆਕਾਸ਼ ਵਿੱਚ ਲਾਲੀ ਛਾ ਜਾਵੇ, ਚਾਰ ਚਫੇਰੇ ਪੰਛੀ ਕੁਰਲਾਟ ਪਾ ਦੇਣ, ਆਕਾਸ਼ ਦੀ ਜਿਹੜੀ ਰੌਂ ਹੈ ਚਮਕ ਉੱਠੇ, ਸੰਸਾਰ ਸੁਹਾਵਣਾ ਲੱਗੇ, ਉਦੋਂ ਫਿਰ ਇੱਕੋ ਹੀ ਗੱਲ ਵੀ ਬਲਹਾਰੀ ਕੁਦਰਤ ਵਸਿਆ। ਇਹ ਅਚਰਜ ਅਵਸਥਾ ਹੈ, ਇਸ ਕਰਕੇ ਬਾਣੀ ਰੱਬ ਦਾ ਰੂਪ ਹੈ, ਇਸ ਦੇ ਦਰਸ਼ਨ ਕਰਨੇ ਚਾਹੀਏ ਤੇ ਇਸੇ ਵਿੱਚੋਂ ਹੋ ਜਾਂਦੇ ਨੇ ਰੱਬ ਦੇ ਦੀਦਾਰ, ਨਿਰੰਕਾਰ ਦੇ ਦਰਸ਼ਨ। ਇਸ ਨੂੰ ਜੀ ਨਾਲ ਪੜ੍ਹੀਏ ਤਾਂ ਸਤਿਗੁਰ ਫਰਮਾਨ ਕਰਦੇ ਨੇ।

0: ਸਦਾ ਮੂਰਖਾ ਕੀ ਹੈ ਪਾਣਾ ਲੈ ਸਜਾਏ ਮਹਿਲਾ ਪਹਿਲਾ ਅੰਦਰੋਂ ਭੁੱਖੇ ਪੈਰ ਬਾਹਰ ਦੁਨੀਆ ਅੰਦਰ ਫੈਲ ਅਰ ਸਭ ਤੀਰਥ ਜੇ ਨਹਾਵੇ ਪੁੱਤਰ ਨਹੀਂ ਮੈਂ ਜੇ ਪਰ ਅੰਦਰ ਬਾਹਰ ਪੁੱਤਰ ਦੇ ਮੇਰੇ ਸੰਸਾਰ ਬਿਨਾ ਨੇ ਹੁਣ ਰੱਬ ਸੇਤੀ ਦੇਖਣੇ ਨਹੀਂ ਚਾ
1: ਰੰਗ ਸੇ ਰੰਗ ਰੋਵੇ ਚੁੱਪ ਵੀ ਕਰ ਜਾ ਪਰਵਾਹ ਨਾ ਕਿਸੇ ਕੇਰੀ ਬਾਸ ਤੇ ਨਾ ਦਰਬਾਰ

ਜਿਨ ਕਉ ਨਦਰ ਕਰੇ ਮਹਿਲਾ ਦੂਜਾ। ਆਪੇ ਸਾਜੇ ਕਰੇ ਆਪ ਜਾਈ ਬੇਰਖੇ ਆਪ ਤਿਸ ਵਿੱਚ ਜੰਗ ਉਪਾਏ ਕਰਦੇ ਕਹਿੰਦਾ ਬੁਧਾ।

ਜਿਸ ਨਾਮ ਹਿਰਦੇ ਸੋਈ ਵੱਡ ਰਾਜਾ, ਜਿਸ ਨਾਮ ਹਿਰਦੇ ਤਿਸ ਪੂਰੇ ਕਾਜਾ। ਜਿਸ ਨਾਮ ਹਿਰਦੇ ਤਿਸ ਕੋਟ ਧਨ ਪਾਏ, ਨਾਮ ਬਿਨਾ ਜਨਮ ਬਿਰਥਾ ਜਾਏ। ਤਿਸਾ ਲਾਹੀ ਜਿਸ ਹਰ ਧਨ ਰਾਸ, ਸੋ ਵੱਡ ਭਾਗੀ ਜਿਸ ਗੁਰ ਮਸਤਕ ਹਾਥ। ਜਿਸ ਨਾਮ ਹਿਰਦੇ ਤਿਸ ਕੋਟ ਕਈ ਸੈਨਾ, ਜਿਸ ਨਾਮ ਹਿਰਦੇ ਸੋ ਸਹਿਜ ਸੁਖੈਨਾ। ਜਿਸ ਨਾਮ ਹਿਰਦੇ ਸੋ ਸੀਤਲ ਹੁਆ, ਨਾਮ ਬਿਨਾ ਦ੍ਰਿਗ ਜੀਵਨ ਮੂਆ। ਜਿਸ ਨਾਮ ਹਿਰਦੇ ਸੋਵੇ ਪਰਵਾਹ, ਜਿਸ ਨਾਮ ਹਿਰਦੇ ਤਿਸ ਸਦਹੀ ਲਾਹ। ਜਿਸ ਨਾਮ ਹਿਰਦੇ

ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁਖ, ਜਿਸ ਤੂੰ ਆਵੇ ਚਿੱਤ ਤਿਸ ਜਮ ਨਾਹੀ ਦੁੱਖ, ਜਿਸ ਤੂੰ ਆਵੇ ਚਿੱਤ ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾਜ ਸੰਵਾਰਿਆ, ਜਿਸ ਤੂੰ ਆਵੇ ਚਿੱਤ ਸੋ ਪਰਵਾਨ ਜਨ, ਜਿਸ ਤੂੰ ਆਵੇ ਚਿੱਤ ਬਹੁਤਾ ਤਿਸ ਧਨ।

ਨਾਨਕ ਜਤਨ ਨਹੀਂ ਹੋਤ ਛੁਟਾਰਾ, ਬਹੁਤ ਸਿਆਣਪ ਆਗਲ ਭਾਰਾ। ਹਰ ਕੀ ਸੇਵਾ ਨਿਰਮਲ ਹੇਤ, ਪ੍ਰਭ ਕੀ ਦਰਗਹਿ ਸੋਭਾ ਸੇ। ਮਨ ਮੇਰੇ ਗਾਵਰ ਨਾਮ ਕਾ ਓਲਾ, ਤੁਝੇ ਨ ਲਾਗੇ ਤਾਤਾ ਝੋਲਾ। ਜਿਉਂ ਬੋਹਿਤ ਭੈ ਸਾਗਰ ਮਾਹੇ, ਅੰਧਕਾਰ ਦੀਪਕ ਦੀ ਪਾਹੇ। ਅਗਨ ਸੀਤ ਕਾਲਾ ਹਸ ਦੁਖ, ਨਾਮ ਜਪਤ ਮਨ ਹੋਵਤ ਸੁਖ। ਉਤਰ ਜਾਏ ਤੇਰੇ ਮਨ ਕੀ ਪਿਆਸ, ਪੂਰਨ ਹੋਵੇ ਸਗਲੀ ਆਸ। ਡੋਲੇ ਨਾਹੀ ਤੁਮਰਾ ਚੀਤ, ਅੰਮ੍ਰਿਤ ਨਾਮ ਜਪ ਗੁਰਮੁਖ ਮੀਤ।

ਪੁੱਛਿਆ ਜਾਏਗਾ ਕਿ ਜਿਸ ਗੋਲ ਨੂੰ ਅਕੰਪਲਿਸ਼ ਕਰਨ ਦੇ ਵਾਸਤੇ ਇਹ ਲਾਈਫ ਐਨਰਜੀ, ਇਹ ਹਿਊਮਨ ਫਾਰਮ ਦਾ ਇੱਕ ਮੌਕਾ ਦਿੱਤਾ ਗਿਆ ਸੀ, ਕਿ ਉਸ ਗੋਲ ਨੂੰ ਅਚੀਵ ਕੀਤਾ ਹੈ ਜਾਂ ਨਹੀਂ। ਕਿਉਂਕਿ ਆਮ ਇਨਸਾਨ ਜਦੋਂ ਉਹ ਜ਼ਿੰਦਗੀ ਜੀਂਦਾ ਹੈ, ਉਸਨੂੰ ਇਹ ਖਿਆਲ ਨਹੀਂ ਰਹਿ ਜਾਂਦਾ ਕਿ ਮੇਰੇ ਜੀਵਨ ਦੇ ਅਖੀਰ ਦੇ ਵਿੱਚ ਜਾ ਕੇ ਮੈਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ, ਉਦੋਂ ਮੈਨੂੰ ਤਕਲੀਫ ਹੋਏਗੀ, ਉਸਦੀ ਮੈਨੂੰ ਸਜ਼ਾ ਮਿਲੇਗੀ, ਉਸ ਦਾ ਕੋਈ ਮੇਰੇ ਤੋਂ ਹਿਸਾਬ ਕਿਤਾਬ ਪੁੱਛਣ ਵਾਲਾ ਹੈ। ਆਮ ਤੌਰ 'ਤੇ ਸਾਡੀ ਜੋ ਮੈਂਟੈਲਿਟੀ ਹੈ ਉਹ ਇਹ ਹੈ ਕਿ ਆਹ ਜੱਗ ਮਿੱਠਾ, ਅਗਲਾ ਕਿੰਡ। ਲੇਕਿਨ ਗੁਰੂ ਬਾਬਾ ਜੀ ਦੀ ਬਾਣੀ ਇਸ ਗੱਲ ਦੇ ਨਾਲ ਸਹਿਮਤ ਨਹੀਂ। ਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਅਨੇਕਾਂ ਅਤਿਅੰਤ ਸ਼ਬਦ ਐਸੇ ਹਨ ਜੋ ਇਨਸਾਨ ਨੂੰ ਇਹ ਸਮਝਾਉਂਦੇ ਹਨ ਕਿ ਤੇਰੇ ਹਰ ਕਰਮ ਦਾ ਕੋਈ ਨਾ ਕੋਈ ਹਿਸਾਬ ਕਿਤਾਬ ਹੈ, ਭਾਵ ਤੇਰੇ ਹਰ ਕਰਮ ਦਾ ਕੋਈ ਨਾ ਕੋਈ ਕੰਸੀਕੁਐਂਸ ਹੈ, ਹਰ ਕਰਮ ਦਾ ਕੋਈ ਨਾ ਕੋਈ ਨਤੀਜਾ ਹੈ, ਕੋਈ ਰਿਜ਼ਲਟ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੀ ਬਾਣੀ 'ਚ ਆਖਦੇ ਹਨ, ਲਿਖ ਹੈ ਬੋਲਣ ਬੋਲਣਾ, ਲਿਖ ਹੈ ਖਾਣਾ ਖਾਓ, ਲਿਖ ਹੈ ਬੋਲਣ ਬੋਲਣਾ, ਲਿਖ ਹੈ ਖਾਣਾ ਖਾਓ, ਲਿਖ ਹੈ ਵਾਟ ਚਲਾਈਏ, ਲਿਖ ਹੈ ਸੁਣ ਵੇਖਾਓ, ਲਿਖ ਹੈ ਸਾਹ ਲਵਾਈਏ, ਪੜ੍ਹੇ ਕੇ ਪੁੱਛਣ ਜਾਓ, ਬਾਬਾ ਮਾਇਆ ਰਚਨਾ ਧੋ, ਅੰਧੇ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ। ਬਹੁਤ ਖੂਬਸੂਰਤ ਗੱਲ ਹੈ ਔਰ ਬਹੁਤ ਹੀ ਅਜਿਹੀ ਗੱਲ ਹੈ ਜੋ ਸਾਡੀ ਸਮਝ ਤੋਂ ਬਾਹਰ ਹੈ, ਕਿਉਂਕਿ ਸਾਡੀ ਸਮਝ ਤੋਂ ਬਾਹਰ ਇਸ ਕਰਕੇ ਹੈ ਕਿਉਂਕਿ ਇਸ ਚੀਜ਼ ਦੀ ਸਮਝ ਕੋਈ ਸਾਨੂੰ ਦਿੰਦਾ ਨਹੀਂ, ਇਸ ਕਰਕੇ ਸਾਡੀ ਸਮਝ ਤੋਂ ਬਾਹਰ ਹੈ, ਨਹੀਂ ਤੇ ਸਾਡੀ ਜ਼ਿੰਦਗੀ ਦਾ ਇਹ ਸਮਝ ਹਿੱਸਾ ਹੋਣੀ ਚਾਹੀਦੀ ਸੀ। ਗੁਰੂ ਮਹਾਰਾਜ ਜੀ ਆਖਦੇ ਹਨ, ਲਿਖ ਹੈ ਬੋਲਣ ਬੋਲਣਾ, ਜੋ ਕੁਛ ਵੀ ਅਸੀਂ ਬੋਲਦੇ ਹਾਂ ਨਾ, ਉਹ ਹਰ ਬੋਲ ਜੋ ਅਸੀਂ ਬੋਲਦੇ ਹਾਂ ਉਹ ਵੀ ਕਿਸੇ ਲੇਖੇ ਦੇ ਵਿੱਚ। ਲਿਖ ਹੈ ਬੋਲਣ ਬੋਲਣਾ, ਲਿਖ ਹੈ ਸੁਣ ਵੇਖਾਓ, ਕਿਵੇਂ ਅਸੀਂ ਬੋਲਦੇ ਹਾਂ ਉਸ ਦਾ ਵੀ ਕੋਈ ਨਾ ਕੋਈ ਲੇਖਾ ਜੋਖਾ ਹੈ, ਪਿਆਰ ਨਾਲ ਬੋਲਦੇ ਹਾਂ ਜਾਂ ਫਿੱਕਾ ਬੋਲਦੇ ਹਾਂ। ਫਾਰ ਐਗਜ਼ਾਮਪਲ, ਅਗਰ ਅਸੀਂ ਫਿੱਕਾ ਬੋਲਦੇ ਹਾਂ ਤਾਂ ਮਹਾਰਾਜ ਜੀ ਆਖਦੇ ਹਨ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ। ਪਹਿਲਾ ਕੰਸੀਕੁਐਂਸ ਤੇ ਉਸਦਾ ਇਹ ਹੈ ਕਿ ਤੁਹਾਡਾ ਆਪਣਾ ਤਨ ਅਤੇ ਮਨ ਫਿੱਕਾ ਹੋ ਜਾਏ। ਫਿੱਕੋ ਫਿੱਕਾ ਸਦੀਏ, ਫਿੱਕੇ ਫਿੱਕੀ ਸੋਏ। ਅਤੇ ਉਸ ਇਨਸਾਨ ਦੀ ਜਿਹੜੀ ਸੋ ਹੈ, ਜਿਹੜੀ ਉਸ ਦੀ ਮਸ਼ਹੂਰੀ ਹੈ, ਉਹ ਇਹ ਹੋ ਜਾਏਗੀ ਕਿ ਬੜਾ ਫਿੱਕਾ ਇਨਸਾਨ, ਕੰਸੀਕੁਐਂਸ ਹੈ ਫਿੱਕਾ ਬੋਲ। ਫਿੱਕਾ ਦਰਗਾ ਸਟੀਏ, ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ। ਪਾਣਾ ਮੈਨੂੰ ਜੁੱਤੀਆਂ ਨੂੰ ਆਖਿਆ। ਦਰਗਾਹ ਦੇ ਵਿੱਚ ਕਹਿੰਦੇ ਜਿਸਨੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਬੋਲਣ ਦੀ ਐਨਰਜੀ ਦਿੱਤੀ, ਬੋਲਣ ਦੀ ਕਪੈਸਿਟੀ ਦਿੱਤੀ, ਅਤੇ ਫਿਰ ਇਸ ਮਿਲੀ ਹੋਈ ਕਪੈਸਿਟੀ ਦੇ ਨਾਲ ਉਹ ਫਿੱਕਾ ਬੋਲਿਆ, ਕਹਿੰਦੇ ਦਰਗਾਹ ਦੇ ਵਿੱਚ ਉਸਨੂੰ ਜੁੱਤੀਆਂ ਦੀ ਸਜ਼ਾ ਮਿਲੇ। ਬਾਣੀ 'ਚ ਲਿਖਿਆ, ਇਹ ਸ਼ਬਦ ਵੀ ਬਾਣੀ 'ਚ ਲਿਖਿਆ, ਪਾਣਾ ਜੁੱਤੀਆਂ ਨੂੰ ਆਖ, ਪਾਣਾ ਲਹਿ ਸਜਾਏ, ਇਹ ਸਜਾ ਉਸਨੂੰ ਮਿਲਦੀ ਹੈ। ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ, ਫਿੱਕਾ ਦਰਗਾ ਸੱਟੀਏ ਮੂੰਹ ਥੁੱਕਾਂ ਫਿੱਕੇ ਪਾਏ। ਤੋ ਹਰ ਚੀਜ਼ ਦਾ ਕੋਈ ਨਾ ਕੋਈ ਲੇਖਾ ਹੈ। ਮੇਰਾ ਪਹਿਲਾ ਕੀਰਤਨ ਦਾ ਪੁਆਇੰਟ ਆਪ ਜੀ ਦੀ ਸੇਵਾ 'ਚ ਅੱਜ ਇਹ ਹੈ ਕਿ ਜੀਵਨ ਦੇ ਅਖੀਰ ਦੇ ਵਿੱਚ ਅਸੀਂ ਆਪਣੀ ਮਨਮਰਜ਼ੀ ਦੇ ਨਾਲ ਜਿਵੇਂ ਵੀ ਜੀ ਕੇ ਚਲੇ ਜਾਈਏ, ਐਨਰਜੀ ਸਾਡੇ ਪਾਸ ਹੈ, ਟਾਈਮ ਸਾਡੇ ਪਾਸ ਹੈ, ਅਸੀਂ ਔਰ ਸਿੱਖਿਆ ਵੀ ਸਾਡੇ ਪਾਸ ਹੈ, ਗੁਰੂ ਵੀ ਸਾਡੇ ਪਾਸ ਹੈ,
ਇਸ ਦੇ ਬਾਵਜੂਦ ਵੀ ਅਸੀਂ ਆਪਣੀ ਮਨ ਮਰਜ਼ੀ ਕਰਕੇ ਜੀਵਨ ਜੀ ਕੇ ਚਲੇ ਜਾਈਏ ਤੇ ਉਸ ਦੇ ਜੋ ਕੰਸੀਕੁਐਂਸਿਸ ਹਨ ਉਸ ਤੋਂ ਅਸੀਂ ਬਚ ਨਹੀਂ ਸਕਦੇ। ਬਾਬਾ ਕਬੀਰ ਜੀ ਨੇ ਇਸ ਸ਼ਬਦ ਦੇ ਵਿੱਚ ਜੋ ਕਿਹਾ ਹੈ, ਪਹਿਲਾਂ ਮੈਂ ਸ਼ਬਦ ਦੀ ਆਪ ਜੀ ਦੇ ਸਾਹਮਣੇ ਟ੍ਰਾਂਸਲੇਸ਼ਨ ਕਰ ਦਿਆਂ। ਅਮਲ ਸਿਰਾਨੋ ਲੇਖਾ ਦੇਣਾ, ਅਮਲ ਸਿਰਾਨੋ ਦਾ ਮਤਲਬ ਕਿ ਤੈਨੂੰ ਕੁਝ ਖਾਸ ਅਮਲ ਕਰਮ ਕਰਨ ਦੇ ਵਾਸਤੇ ਜੋ ਸਮਾਂ ਮਿਲਿਆ ਸੀ, ਸਿਰਾਨੋ ਦਾ ਮਤਲਬ ਉਹ ਪੂਰਾ ਹੋ ਗਿਆ, ਉਹ ਸਮਾਂ ਜਿਹੜਾ ਤੈਨੂੰ ਕਿਸੇ ਖਾਸ ਪਰਪਸ ਲਈ ਮਿਲਿਆ ਸੀ ਉਹ ਪੂਰਾ ਹੋ ਗਿਆ ਹੈ, ਹੁਣ ਤੈਨੂੰ ਸਮੁੱਚੇ ਜੀਵਨ ਦੇ ਵਿੱਚ ਤੂੰ ਕੀ ਕੀਤਾ ਹੈ ਉਸ ਦਾ ਲੇਖਾ ਦੇਣਾ ਪਏਗਾ, ਲੇਖਾ ਦੇਣਾ ਪਏਗਾ। ਆਏ ਕਠਨ ਦੂਤ ਜਮ ਲੈਣਾ, ਅਤੇ ਭਗਤ ਜੀ ਇਸ ਸ਼ਬਦ ਦੇ ਵਿੱਚ ਇੱਕ ਅਜਿਹੇ ਇਨਵਿਜ਼ੀਬਲ ਵਰਲਡ ਦੀ ਗੱਲ ਕਰਦੇ ਹਨ ਜੋ ਸਾਡੀਆਂ ਇਹਨਾਂ ਅੱਖਾਂ ਦੇ ਨਾਲ ਸਾਨੂੰ ਦਿਸਦਾ ਨਹੀਂ ਹੈ, ਲੇਕਿਨ ਉਹ ਇੱਕ ਅਦ੍ਰਿਸ਼ਟ ਜਗਤ ਹੈ, ਨੋਨ ਫਿਜ਼ੀਕਲ ਪਲੇਨ ਦੀ ਗੱਲ ਕਰਦੇ ਹਨ। ਫਿਜ਼ੀਕਲ ਪਲੇਨ ਦੀ ਗੱਲ ਨਹੀਂ ਹੈ, ਨੋਨ ਫਿਜ਼ੀਕਲ ਪਲੇਨ ਦੀ ਗੱਲ ਹੈ ਕਿ ਅਜਿਹੇ ਕਠਨ ਜਮਦੂਤ ਜੋ ਤੇਰੀ ਰੂਹ ਨੂੰ ਪਕੜ ਕੇ ਨਿਕਾਲ ਕੇ ਲਿਜਾਣਗੇ ਜਿੱਥੇ ਤੇਰਾ ਲਿਖਾ ਹੋਣਾ ਹੈ, ਉਹ ਹੁਣ ਆ ਗਏ। ਆਏ ਕਠਨ ਦੂਤ ਜਮ ਲੈਣਾ, ਤੈਨੂੰ ਲੈਣ ਦੇ ਵਾਸਤੇ ਆਏ। ਫਿਰ ਤੈਨੂੰ ਪੁੱਛਿਆ ਜਾਏਗਾ, ਕਿਆ ਤੈਂ ਖੱਟਿਆ, ਕਹਾਂ ਗਵਾਇਆ, ਕੀ ਤੂੰ ਜ਼ਿੰਦਗੀ ਭਰ ਦੇ ਵਿੱਚ ਖੱਟਿਆ ਹੈ ਉਹ ਦਿਖਾਲ। ਜੋ ਤੂੰ ਗਵਾਇਆ ਹੈ ਉਸਦਾ ਉਹਨਾਂ ਨੂੰ ਪਤਾ ਹੀ ਹੈ। ਕਿਆ ਤੈਂ ਖੱਟਿਆ, ਕਹਾਂ ਗਵਾਇਆ, ਚਲੋ ਸ਼ਿਤਾਬ, ਸ਼ਿਤਾਬ ਦਾ ਅਰਥ ਹੈ ਜਲਦੀ ਦੇਣ ਨਾਲ, ਫਿਰ ਉਹ ਡਿਲੇ ਨਹੀਂ ਕਰਦੇ, ਜਦੋਂ ਵਕਤ ਆ ਜਾਂਦਾ ਹੈ ਉਦੋਂ ਸਮਾਂ ਉਹ ਵਧਦਾ ਨਹੀਂ ਹੈ, ਜਲਦੀ ਦੇਣੇ ਨਾਲ ਕਹਿੰਦੇ ਹੁਣ ਚੱਲ, ਕਿਉਂਕਿ ਦੀਵਾਨ ਨੇ ਤੈਨੂੰ ਬੁਲਾਇਆ ਹੈ, ਸ਼ਹਿਨਸ਼ਾਹ ਨੇ ਬੁਲਾਇਆ, ਚਲੋ ਸ਼ਿਤਾਬ, ਦੀਵਾਨ ਬੁਲਾਇਆ, ਚੱਲ ਦਰਹਾਲ, ਛੇਤੀ ਛੇਤੀ ਚੱਲ, ਕਿਉਂਕਿ ਜਾਣ ਵੇਲੇ ਇਨਸਾਨ ਜਾਣਾ ਚਾਹੁੰਦਾ ਨਹੀਂ, ਆਈ ਤੇ ਵੀ ਜਾਣਾ ਚਾਹੁੰਦਾ ਨਹੀਂ ਹੈ, ਕਹਿੰਦੇ ਥੋੜੇ ਸਾਹ ਹੋਰ ਲੈ ਲਵੇ, ਚਲੋ ਥੋੜੇ ਦਿਨ ਹੀ ਹੋਰ ਜੀ ਲਵੇ, ਜਾਣਾ ਨਹੀਂ ਕੋਈ ਚਾਹੁੰਦਾ। ਪਰ ਉਹ ਆਖਦੇ ਹਨ ਚੱਲ ਦਰਹਾਲ, ਦੀਵਾਨ ਬੁਲਾਇਆ, ਕਿਉਂਕਿ ਹਰ ਫੁਰਮਾਨ ਦਰਗਾਹ ਕਾ ਆਇਆ, ਦਰਗਾਹ ਦਾ ਇਹ ਹੁਕਮਨਾਮਾ, ਇਹ ਫੁਰਮਾਨ ਆਇਆ। ਪਰ ਇਹ ਜੀਵ ਨੂੰ ਉਹਨਾਂ ਮੂਮੈਂਟਸ ਦੇ ਵਿੱਚ ਜਦੋਂ ਇਸਦੀ ਡੈਥ ਹੁੰਦੀ ਹੈ ਉਦੋਂ ਇਸਨੂੰ ਰਿਅਲਾਈਜ਼ ਹੁੰਦਾ ਹੈ ਕਿ ਇਸਨੇ ਕੁਛ ਕੀਤਾ ਨਹੀਂ, ਇਸਨੇ ਆਪਣੀ ਜ਼ਿੰਦਗੀ ਦੇ ਵਿੱਚ ਸਮਾਂ ਜ਼ਾਇਆ ਕੀਤਾ, ਆਪਣਾ ਚਾਂਸ ਜੋ ਹੈ ਉਹ ਗਵਾ ਲਿਆ ਹੈ, ਔਰ ਇਹ ਹੁਣ ਸਭ ਕੁਛ ਛੱਡ ਕੇ ਜਾ ਰਿਹਾ ਹੈ। ਉਹ ਇਸ ਦੀਆਂ ਨਜ਼ਰਾਂ ਦੇ ਸਾਹਮਣੇ ਉਦੋਂ ਫਿਰ ਇਸ ਦਾ ਅੰਦਰ ਪੁਕਾਰਦਾ ਹੈ ਕਿ ਮੈਨੂੰ ਥੋੜਾ ਜਿਹਾ ਕਿਤੇ ਵਕਤ ਹੁਣ ਮਿਲ ਜਾਏ। ਇਹ ਫਿਰ ਉਹਨਾਂ ਜਮਦੂਤਾਂ ਨੂੰ ਆਖਦਾ ਹੈ, ਕਰੋ ਅਰਦਾਸ, ਮੈਂ ਥੋੜੀ ਬਹੁਤ ਤੁਹਾਡੇ ਸਾਹਮਣੇ ਅਰਦਾਸ ਕਰਦਾ ਹਾਂ, ਜੇ ਤੁਸੀਂ ਮੇਰੀ ਮੰਨ ਲਓ, ਗਾਂਵ ਕਿਛ ਬਾਕੀ, ਮੇਰੇ ਪਿੰਡ ਦੇ ਕੁਛ ਕੰਮ ਬਾਕੀ ਹਨ, ਕਰੋ ਅਰਦਾਸ, ਥੋੜਾ ਜਿਹਾ ਤਾਂ ਮੈਨੂੰ ਸਮਾਂ ਹੋਰ ਦੇ ਦਿਓ, ਗਾਂਵ ਦੇ, ਪਿੰਡ ਦੇ, ਕਬੀਲੇ ਦੇ, ਪਰਿਵਾਰ ਦੇ ਕੁਛ ਕੰਮ ਹਾਲੇ ਬਾਕੀ ਹਨ, ਅਧੂਰੇ ਹਨ, ਮੈਂ ਉਹ ਨਿਬੇੜ ਲਵਾਂ। ਤੇ ਉਹ ਪੁੱਛਦੇ ਹਨ, ਉਹ ਕਿੰਨੀ ਕੁ ਛੇਤੀ ਨਿਬੇੜ ਲਏਗਾ? ਇਹ ਕਹਿੰਦਾ, ਲਿਹੋ ਨਿਬੇੜ ਆਜ ਕੀ ਰਾਤੀ, ਅੱਜ ਦੀ ਰਾਤ ਚ ਸਾਰਾ ਕੁਛ ਨਿਬੇੜ ਲਊਗਾ, ਜੋ ਸਾਰੇ ਜੀਵਨ ਚ ਨਹੀਂ ਇਸ ਤੋਂ ਨਿਬੜਿਆ, ਇਹ ਕਹਿੰਦਾ ਅੱਜ ਦੀ ਰਾਤ ਚ ਨਿਬੇੜ ਲਊਗਾ। ਕਰੋ ਅਰਦਾਸ, ਗਾਵ ਕਿਛ ਬਾਕੀ, ਲਿਹੋ ਨਿਬੇੜ ਆਜ ਕੀ ਰਾਤੀ, ਕਿਛ ਵੀ ਖਰਚ ਤੁਮਾਰਾ ਸਾਰੋ, ਸੁਬਹਾ ਨਿਵਾਜ ਸਰਾਏ ਗੁਜ਼ਾਰੋ, ਸੁਬਹਾ ਹੀ ਸਵੇਰੇ ਹੀ ਮੈਂ ਤੁਹਾਡੇ ਨਾਲ ਚੱਲ ਪਵਾਂਗਾ, ਤੇ ਮੈਂ ਰਸਤੇ ਚ ਨਿਵਾਜ਼ ਵੀ ਪੜਾਂਗਾ, ਰਸਤੇ ਚ ਪਾਠ ਪੂਜਾ ਵੀ ਕਰਾਂਗਾ, ਤੇ ਉਸ ਦਾ ਵਿੱਚੋਂ ਕੁਛ ਨਾ ਕੁਛ ਮੈਂ ਤੁਹਾਨੂੰ ਵੀ ਦਿਆਂਗਾ। ਸੁਬਹਾ ਨਿਵਾਜ ਸਰਾਏ ਗੁਜ਼ਾਰੋ, ਇਹ ਇਸ ਜੀਵ ਦੀ ਦਸ਼ਾ ਹੁੰਦੀ ਹੈ। ਤੋ ਇਹਨਾਂ ਸ਼ਬਦਾਂ ਦੇ ਨਾਲ ਕਬੀਰ ਜੀ ਪਹਿਲੇ ਹਿੱਸੇ ਦੇ ਵਿੱਚ ਸਾਨੂੰ ਇਹ ਸਮਝਾ ਰਹੇ ਹਨ ਕਿ ਜ਼ਿੰਦਗੀ ਭਰ ਦੇ ਵਿੱਚ ਜੋ ਕੁਛ ਵੀ ਅਸੀਂ ਕਰਦੇ ਹਾਂ ਅਖੀਰ ਦੇ ਵਿੱਚ ਜਾ ਕੇ ਸਾਨੂੰ ਉਸਦਾ ਲੇਖਾ ਦੇਣਾ ਪੈਂਦਾ ਹੈ।
ਬਚਦੇ ਕੌਣ ਹਨ? ਇਹ ਵੀ ਸਮਝਾਇਆ ਸਾਧ ਸੰਗ ਜਾਂਕੋ ਹਰ ਰੰਗ ਲਾਗਾ। ਕਿਸੇ ਸਾਧੂ ਮਹਾਂਪੁਰਸ਼ ਦੀ ਸੰਗਤ ਦੀ ਰੰਗਤ ਦੇ ਨਾਲ, ਉਸ ਦੀ ਸਿੱਖਿਆ ਦੇ ਨਾਲ ਜਿਸ ਨੂੰ ਰੱਬ ਦੇ ਪ੍ਰੇਮ ਦਾ ਰੰਗ ਲੱਗ ਗਿਆ, ਧੰਨ ਧੰਨ ਸੋ ਜਨ ਪੁਰਖ ਸੁਭਾਗਾ। ਕਹਿੰਦੇ ਹਨ ਉਹ ਪੁਰਖ ਬਹੁਤ ਧੰਨਤਾ ਦੇ ਯੋਗ ਹੈ ਅਤੇ ਸੁਭਾਗਾ ਪੁਰਸ਼ ਹੈ। ਈਤ ਊਤ ਜਨ ਸਦਾ ਸੁਹੇਲੇ, ਉਹ ਪੁਰਸ਼ ਜਿਹੜੇ ਕਿਸੇ ਸਾਧੂ ਸੰਗਤ ਦੇ ਵਿੱਚ ਆ ਜਾਂਦੇ ਹਨ, ਕਹਿੰਦੇ ਹਨ ਈਤ ਊਤ ਇੱਥੇ ਵੀ ਔਰ ਉੱਥੇ ਵੀ ਉਹ ਸੁਖੀ ਹੁੰਦੇ ਹਨ, ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ, ਉਹਨਾਂ ਤੋਂ ਕੋਈ ਹਿਸਾਬ ਕਿਤਾਬ ਨਹੀਂ ਮੰਗਦੇ। ਈਤ ਊਤ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੋਲੇ। ਆਪਣੇ ਇਸ ਜਨਮ ਪਦਾਰਥ ਨੂੰ ਉਹ ਜਿੱਤ ਕੇ ਜਾਂਦੇ ਹਨ, ਉਹ ਹਾਰ ਕੇ ਨਹੀਂ ਜਾਂਦੇ। ਜਨਮ ਪਦਾਰਥ ਜੀਤ ਅਮੋਲੇ। ਬਾਕੀ ਜੋ ਲੋਕ ਹਨ ਜਿਨ੍ਹਾਂ ਨੂੰ ਜਮ ਲੈਣ ਆਉਂਦੇ ਹਨ, ਜਿਨ੍ਹਾਂ ਦਾ ਲੇਖਾ ਹੁੰਦਾ ਹੈ, ਉਹਨਾਂ ਦੇ ਮੁਤਲਕ ਆਖਿਆ ਹੈ ਕਿ ਉਹ ਕੀ ਕਰਦੇ ਰਹੇ, ਕਿਵੇਂ ਉਹਨਾਂ ਨੇ ਜ਼ਿੰਦਗੀ ਆਪਣੀ ਇਸ ਤਰ੍ਹਾਂ ਅਜਾਈ। ਕੀ ਨਹੀਂ ਕੀਤੀ, ਆਪਣੀ ਆਤਮਕ ਗ੍ਰੋਥ, ਆਪਣੀ ਆਤਮਾ ਦੇ ਨਾਲ ਪ੍ਰਮਾਤਮਾ ਨਾਲ ਸੰਬੰਧ ਨਹੀਂ ਪਾਇਆ, ਸਰੀਰ ਅਤੇ ਮਨ ਦੇ ਵਿੱਚ ਹੀ ਫਸੇ ਰਹੇ। ਜਾਗਤ ਸੋਇਆ, ਜਨਮ ਗਵਾਇਆ, ਉਹਨਾਂ ਨੇ ਆਪਣਾ ਜਨਮ ਗਵਾ ਲਿਆ ਤੇ ਕੀਤਾ ਕਿ ਮਾਲ ਧਨ ਜੋੜਿਆ। ਸਾਰੀ ਉਮਰ ਉਹ ਮਾਲ ਧਨ ਜੋੜਦੇ ਰਹੇ, ਅਖੀਰ ਚ ਕੀ ਹੋਇਆ, ਪਿਆ ਪਰਾਇਆ ਉਹ ਪਰਾਇਆ ਹੋ ਗਿਆ, ਉਹਨਾਂ ਦਾ ਆਪਣਾ ਰਹਿ ਨਹੀਂ ਗਿਆ, ਉਹਨਾਂ ਨੂੰ ਹੁਣ ਕੋਈ ਹੋਰ ਵਰਤਣਗੇ। ਜੋ ਉਹ ਸਾਰੀ ਉਮਰ ਮਿਹਨਤ ਮੁਸ਼ਕਤ ਦੇ ਨਾਲ ਮਾਲ ਧਨ ਜੋੜਦੇ ਰਹੇ, ਉਹ ਕਹਿੰਦੇ ਅਖੀਰ ਚ ਪਰਾਇਆ ਹੋ ਗਿਆ, ਉਹਨਾਂ ਦਾ ਆਪਣਾ ਨਾ ਰਿਹਾ। ਮਾਲ ਧਨ ਜੋੜਿਆ ਪਿਆ ਪਰਾਇਆ, ਅਖੀਰ ਦੇ ਵਿੱਚ ਕਬੀਰ ਸਾਹਿਬ ਜੀ ਦੇ ਆਹ ਵਚਨ ਬਹੁਤ ਸੁਨਹਿਰੀ ਹਨ, ਸਾਨੂੰ ਹਰੇਕ ਨੂੰ ਆਪਣੇ ਹਿਰਦੇ ਦੇ ਵਿੱਚ ਇਹ ਵਸਾ ਲੈਣੇ ਚਾਹੀਦੇ ਹਨ। ਕਹਿੰਦੇ ਹਨ ਕਬੀਰ ਸਾਹਿਬ, ਕਹੋ ਕਬੀਰ ਤੇਈ ਨਰ ਭੂਲੇ। ਕਹਿੰਦੇ ਉਹ ਨਰ, ਉਹ ਇਨਸਾਨ, ਉਹ ਸ਼ਖਸ ਬਹੁਤ ਵੱਡੀ ਭੁੱਲ ਕਰ ਰਹੇ ਹਨ, ਚਾਹੇ ਉਹ ਆਪਣੇ ਆਪ ਨੂੰ ਸੋਚਣ ਕਿ ਅਸੀਂ ਕਦੇ ਕੋਈ ਭੁੱਲ ਕੀਤੀ ਹੀ ਨਹੀਂ ਹੈ। ਇਹ ਬੰਦੇ ਸੋਚ ਸਕਦੇ ਹਨ ਕਿ ਮੈਂ ਤੇ ਕਦੇ ਕੋਈ ਗਲਤੀ ਕੀਤੀ ਨਹੀਂ, ਬੜਾ ਸਾਫ਼ ਸੁਥਰਾ ਕਲੀਨ ਨੇਕ ਜੀਵਨ ਜੀ ਰਿਹਾ, ਮੈਂ ਤੇ ਕੋਈ ਗਲਤੀ ਨਹੀਂ ਕਰ ਰਿਹਾ। ਲੇਕਿਨ ਕਬੀਰ ਜੀ ਆਖਦੇ ਹਨ ਇੱਕ ਗਲਤੀ ਹੈ ਜੋ ਸਾਰੇ ਹੀ ਕਰ ਰਹੇ ਹਨ। ਕਹੋ ਕਬੀਰ ਤੇਈ ਨਰ ਭੁੱਲੇ, ਉਹ ਨਰ ਬਹੁਤ ਭੁੱਲੇ ਹੋਏ ਲੋਕ ਹਨ, ਭਟਕੇ ਹੋਏ ਲੋਕ ਹਨ। ਕੌਣ? ਖਸਮ ਵਿਸਾਰ, ਖਸਮ ਨੂੰ, ਰੱਬ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ, ਗੁਰੂ ਉਪਦੇਸ਼ ਨੂੰ ਭੁਲਾ ਕੇ ਮਾਟੀ ਸੰਗ ਰੂਲੇ। ਆ ਜਿਹੜੇ ਪਦਾਰਥ ਮਿੱਟੀ ਦੇ ਬਣੇ ਹੋਏ ਹਨ, ਇਹਨਾਂ ਦੇ ਸੰਗ ਦੇ ਵਿੱਚ ਹੀ, ਇਹਨਾਂ ਦੀ ਸੰਗਤ ਚ ਹੀ ਉਹ ਹੋਏ ਪਏ ਹਨ, ਰੁਲੇ ਪਏ ਹਨ। ਇਹ ਹੈ ਇਸ ਸ਼ਬਦ ਦਾ ਜੋ ਅਰਥ। ਆਓ ਹੁਣ ਇਸ ਦੀ ਜੋ ਗਹਿਰੀ ਵਿਚਾਰ ਹੈ, ਜੋ ਦਾਸ ਨੇ ਕੱਲ ਅਰਜ਼ ਕੀਤੀ ਸੀ, ਹੁਣ ਆਪ ਜੀ ਦੀ ਸੇਵਾ ਦੇ ਵਿੱਚ ਮੈਂ ਉਸਨੂੰ ਅਰਜ਼ ਕਰਾਂਗਾ। ਇੱਕ ਦਫ਼ਾ ਪ੍ਰੇਮ ਨਾਲ ਸਾਰੀ ਸੰਗਤ, ਇਹ ਜੋ ਕਬੀਰ ਸਾਹਿਬ ਆਖਦੇ ਹਨ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਆਓ ਇਸ ਨੂੰ ਆਪ ਜੀ ਨੂੰ ਇੱਕ ਢੰਗ ਅਰਜ਼ ਕਰਾਂ, ਉਸ ਤਰ੍ਹਾਂ ਗਾਇਓ ਗਾਇਓ ਔਰ ਆਪਣੇ ਆਪ ਨੂੰ ਕੁਸਚਨ ਕਰਿਓ, ਆਪਣੇ ਸੈਲਫ ਨੂੰ ਕੁਸਚਨ ਕਰਿਓ, ਆਪਣੀ ਲਾਈਫ ਨੂੰ ਕੁਸਚਨ ਕਰਿਓ ਕਿ ਵੀ ਆਪਣੇ ਆਪ ਨੂੰ ਪੁੱਛਿਓ ਕਿ ਮੈਂ ਕੀ ਖੱਟਿਆ ਹੈ ਔਰ ਮੈਂ ਕੀ ਗਵਾਇਆ ਹੈ। ਪ੍ਰੇਮ ਦੇ

ਕੱਲ ਦਾਸ ਨੇ ਅਰਜ਼ ਕੀਤੀ ਸੀ ਕਿ ਸਾਨੂੰ ਜ਼ਿੰਦਗੀ 'ਚ ਦੋ ਚੀਜ਼ਾਂ ਜੋ ਹਨ ਉਹਨਾਂ ਦੇ ਪ੍ਰਤੀ ਅਸੀਂ ਅਵੇਅਰ ਨਹੀਂ। ਇੱਕ ਜ਼ਿੰਦਗੀ ਦੇ ਆਰਾਮ ਰੌਲੇ ਦੇ ਵਿੱਚ, ਜ਼ਿੰਦਗੀ ਦੀ ਰਸ਼-ਰਸ਼ ਦੇ ਵਿੱਚ, ਜ਼ਿੰਦਗੀ ਦੀ ਜੋ ਇੱਕ ਬਹੁਤ ਹੀ ਰੈਟ ਰੇਸ ਹੈ ਉਸ ਦੇ ਵਿੱਚ ਸਾਨੂੰ ਮਰਨਾ ਭੁੱਲ ਜਾਂਦਾ ਹੈ। ਅਸੀਂ ਮਰਨਾ ਵੀ ਹੈ, ਅਸੀਂ ਇਸ ਤਰ੍ਹਾਂ ਆਪਣੇ ਆਪ ਨੂੰ ਲਾਈਫ 'ਚ ਇੰਗੇਜ ਕਰਦੇ ਹਾਂ, ਅਕੂਪਾਈ ਕਰਦੇ ਹਾਂ, ਜਿਸ ਤਰ੍ਹਾਂ ਕਿ ਅਸੀਂ ਫਾਰ ਐਵਰ ਐਂਡ ਐਵਰ ਇੱਥੇ ਬੈਠੇ ਰਹਾਂਗੇ ਔਰ ਮਰਨਾ ਸਾਨੂੰ ਭੁੱਲ ਜਾਂਦਾ ਹੈ। ਇਹ ਭੁੱਲ ਜਾਂਦਾ ਹੈ ਕਿ ਇਹ ਜੋ ਲਾਈਫ ਹੈ ਬਹੁਤ ਹੀ ਇੱਕ ਮੂਮੈਂਟ ਦੀ ਤਰ੍ਹਾਂ ਹੈ, ਸੁਪਨੇ ਦੀ ਤਰ੍ਹਾਂ ਹੈ। ਇਸ ਚੀਜ਼ ਦਾ ਅਹਿਸਾਸ ਨਹੀਂ ਸਾਨੂੰ ਹੁੰਦਾ, ਜਿਸ ਕਰਕੇ ਅਸੀਂ ਇਸ ਦੇ ਵਿੱਚ ਖਚਕ ਹੋ ਜਾਂਦੇ ਹਾਂ। ਬੰਦੇ ਨੂੰ ਇਸ ਗੱਲ ਦਾ ਕੋਈ ਵੀ ਫਿਕਰ ਨਹੀਂ ਹੈ ਕਿ ਮੇਰਾ ਇਸ ਜੀਵਨ ਤੋਂ ਬਾਅਦ ਦੇ ਵਿੱਚ ਵੀ ਕੋਈ ਜੀਵਨ ਹੈ, ਮੇਰੀ ਇਸ ਸਰੀਰ ਦੀ ਮੌਤ ਤੋਂ ਬਾਅਦ ਵੀ ਕੋਈ ਗਤੀ ਹੈ, ਇਸ ਸਰੀਰ ਦੇ ਖਤਮ ਹੋਣ ਤੋਂ ਬਾਅਦ ਮੇਰਾ ਕੀ ਬਣੇਗਾ, ਮੈਂ ਕਿੱਥੇ ਹੋਵਾਂਗਾ, ਕਿਵੇਂ ਹੋਵਾਂਗਾ, ਉਸ ਏਰੀਏ ਦੀ ਸਾਨੂੰ ਬਿਲਕੁਲ ਵਾਕਫੀਤ ਨਹੀਂ, ਬਿਲਕੁਲ ਵਾਕਫੀਤ ਨਹੀਂ, ਕਿਉਂਕਿ ਉਹ ਫਿਜ਼ੀਕਲ ਪਲੇਨ ਦੀ ਗੱਲ ਨਹੀਂ ਹੈ, ਨਾਨ ਫਿਜ਼ੀਕਲ ਪਲੇਨ ਦੀ ਗੱਲ ਹੈ। ਪਰ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਇਹ ਲੱਭਿਆ ਹੈ, ਇਹ ਪਤਾ ਚੱਲਦਾ ਹੈ ਕਿ ਗੁਰੂ ਮਹਾਰਾਜ ਜੀ ਦੇ ਕੰਸਰਨ ਸਿਰਫ ਸਾਡੇ ਇਸ ਸਰੀਰਕ ਜੀਵਨ ਤੱਕ ਹੀ ਨਹੀਂ ਹਨ। ਗੁਰੂ ਮਹਾਰਾਜ ਜੀ ਦੇ ਕੰਸਰਨ, ਗੁਰੂ ਮਹਾਰਾਜ ਜੀ ਦਾ ਜੋ ਧਿਆਨ ਉਸ ਜੀਵਨ ਦੇ ਵੱਲ ਵੀ ਹੈ ਜਦੋਂ ਕਿ ਅਸੀਂ ਹੋਵਾਂਗੇ ਤੇ ਸਹੀ ਪਰ ਸਾਡੇ ਪਾਸ ਸਰੀਰ ਨਹੀਂ ਹੋਏਗਾ। ਅਸੀਂ ਹੋਵਾਂਗੇ ਲੇਕਿਨ ਸਰੀਰ ਨਹੀਂ ਹੋਏਗਾ। ਗੁਰੂ ਮਹਾਰਾਜ ਜੀ ਦੇ ਕੰਸਰਨ ਉਸ ਨਾਨ ਫਿਜ਼ੀਕਲ ਪਲੇਨ ਤੇ ਜੋ ਲਾਈਫ ਦੀ ਐਗਜ਼ਿਸਟੈਂਸ ਹੈ ਉਸ ਦੇ ਵਾਸਤੇ ਵੀ ਹੈ, ਸਿਰਫ ਸਰੀਰਕ ਸੰਬੰਧ ਤੱਕ ਹੀ ਗੱਲ ਨਹੀਂ। ਉਸ ਦੇ ਵਾਸਤੇ ਗੁਰੂ ਬਾਬਾ ਜੀ ਆਖਦੇ ਹਨ ਕਿ ਇਨਸਾਨ ਇਹ ਸਮਝਾਉਂਦੇ ਹਨ ਕਿ ਜ਼ਿੰਦਗੀ ਇਸ ਤਰ੍ਹਾਂ ਜੀ ਕਿ ਇਹ ਗੱਲ ਤੇਰੇ ਹਮੇਸ਼ਾ ਸਾਹਮਣੇ ਰਹੇ ਕਿ ਜਿਵੇਂ ਤੂੰ ਇੱਥੇ ਸੁਖੀ ਹੈ ਇਵੇਂ ਤੂੰ ਅਗਾਂਹ ਵੀ ਸੁਖੀ ਰਹੇ। ਉਹ ਕੀ ਫਾਇਦਾ ਹੋਇਆ ਕਿ ਇੱਥੇ ਤੂੰ ਸੁਖੀ ਹੋਏ ਔਰ ਅਗਾਂਹ ਜਾ ਕੇ ਤੂੰ ਅੱਤ ਮੁਸ਼ਕਲ ਦੇ ਵਿੱਚ ਪੈ ਜਾਏ, ਅੱਤ ਮੁਸ਼ਕਲ ਦੇ ਵਿੱਚ ਪੈ ਜਾਏ, ਉਹਦਾ ਫਿਰ ਕੀ ਫਾਇਦਾ ਹੋਇਆ। ਔਰ ਉਹ ਮੁਸ਼ਕਲ ਨੂੰ ਜਦੋਂ ਬਿਆਨ ਕੀਤਾ ਤੇ ਇਸ ਤਰ੍ਹਾਂ ਕੀਤਾ ਹੈ ਕਿ ਉਹ ਸਭ ਤੋਂ ਸੁਣੀ ਨਹੀਂ ਜਾਂਦੀ, ਸਹਾਰੀ ਨਹੀਂ ਜਾਂਦੀ। ਕਹਿੰਦੇ ਹਨ ਜੇ ਮਾਰਗ ਇਹ ਜਾਤ ਅਕੇਲਾ, ਇੱਥੇ ਅਸੀਂ ਇਕੱਲੇ ਰਹਿਣਾ ਗਿੱਜੇ ਨਹੀਂ ਹੈ, ਇੱਥੇ ਅਸੀਂ ਇਕੱਲੇ ਨਹੀਂ ਰਹਿ ਸਕਦੇ, ਬੜੀ ਭਾਰੀ ਸਮੱਸਿਆ ਹੈ। ਪਰ ਕੋਈ ਬਹੁਤ ਦੇਰ ਦੀ ਗੱਲ ਥੋੜੋ ਹੈ, ਬਹੁਤ ਦੇਰ ਥੋੜੀ ਲੱਗਣੀ ਹੈ ਸਾਲ ਮੁੱਕਦਿਆਂ ਨੂੰ, ਅਸੀਂ ਅਨੰਤ ਕਾਲ ਲਈ ਬਿਲਕੁਲ ਇਕੱਲੇ ਹੋ ਜਾਵਾਂਗੇ। ਕਹਿੰਦੇ ਉਦੋਂ ਤੇਰੇ ਨਾਲ ਕੌਣ ਹੋਏਗਾ, ਉਦੋਂ ਦੀ ਤੇਰੀ ਤਿਆਰੀ ਕੀ ਹੈ, ਉਦੋਂ ਦੀ ਤੇਰੀ ਕੰਪਨੀ ਕੀ ਹੈ, ਉਸਦੀ ਤੈਨੂੰ ਚਿੰਤਾ ਹੈ ਜਾਂ ਨਹੀਂ। ਜੇ ਤੇਰੇ ਪੱਲੇ ਨਾਮ ਨਹੀਂ ਹੈ, ਨਾਮ ਅੰਦਰ ਵਸਿਆ ਹੋਇਆ ਨਹੀਂ ਹੈ, ਨਾਮ ਤੇਰੀ ਸੁਰਤੀ ਚ ਨਹੀਂ ਹੈ, ਨਾਮ ਹੀ ਤੇਰਾ ਜੀਵਨ ਨਹੀਂ ਬਣ ਗਿਆ, ਤੂੰ ਇਤਨੀ ਕਮਾਈ ਨਹੀਂ ਕੀਤੀ, ਤਾਂ ਫਿਰ ਤੂੰ ਬਿਲਕੁਲ ਇਕੱਲਾ ਹੋਏਗਾ, ਤੇਰਾ ਕੋਈ ਸਹਾਰਾ ਨਹੀਂ ਹੋਏਗਾ, ਕੋਈ ਬਚਾਉਣ ਵਾਲਾ ਨਹੀਂ ਹੋਏਗਾ, ਕੋਈ ਤੇਰੀ ਕੂਕ ਪੁਕਾਰ ਸੁਣਨ ਵਾਲਾ ਨਹੀਂ ਹੋਏਗਾ, ਕੋਈ ਤੈਨੂੰ ਛੁਡਾਉਣ ਵਾਲਾ ਨਹੀਂ ਹੋਏਗਾ। ਜੇ ਮਾਰਗ ਇਹ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ, ਸਿਰਫ ਨਾਮ ਹੀ ਹੈ। ਜੈ ਮਹਾਭਿਆਨ ਤਪਤ ਬਹੁ ਕਾਮ, ਜਿਸ ਰਸਤੇ ਵਿੱਚ ਦੀ ਤੇਰੀ ਰੂਹ ਨੇ ਗੁਜ਼ਰਨਾ ਹੈ, ਕਹਿੰਦੇ ਉਹ ਮਹਾਨ ਭਿਆਨ ਭਿਆਨਕ ਹੈ, ਡਰਾਉਣੀ ਹੈ, ਤਪਤ ਬਹੁ ਕਾਮ ਅਤੇ ਅਤੀ ਤਪਸ਼ ਹੈ ਉਸ ਰਸਤੇ ਦੇ ਉੱਤੇ। ਕਹਿੰਦੇ ਉੱਥੇ ਫਿਰ ਉਸ ਗਰਮੀ ਨੂੰ ਕਿਵੇਂ ਸਹਾਰੇਗਾ, ਇੱਥੇ ਦੀ ਥੋੜੀ ਜਿਹੀ ਗਰਮੀ ਸਾਡੇ ਤੋਂ ਸਹਾਰੀ ਨਹੀਂ ਜਾਂਦੀ, ਏਅਰ ਕੰਡੀਸ਼ਨ ਤੋਂ ਬਿਨਾਂ ਸਾਡਾ ਬੁਰਾ ਹਾਲ ਹੋ ਜਾਂਦਾ ਹੈ, ਉਸ ਗਰਮੀ ਨੂੰ ਕਿਵੇਂ ਸਹਾਰੇ।
ਇੱਥੇ ਸੁਖੀ ਰਹਿ ਕੇ ਕੀ ਬਣਾਇਆ ਜੇ ਅਗਾਂਹ ਅੱਤ ਦੇ ਦੁੱਖ ਦੇ ਵਿੱਚ ਪੈ ਗਿਆ। ਗੁਰੂ ਮਹਾਰਾਜ ਸਾਨੂੰ ਜੀਵਨ ਇਸ ਤਰ੍ਹਾਂ ਜੀਣ ਦੀ ਜਾਚ ਦੇ ਰਹੇ ਹਨ ਕਿ ਇਸ ਤਰ੍ਹਾਂ ਜੀਵਨ ਜੀਓ ਕਿ ਇੱਥੇ ਦੇ ਸੁੱਖ ਦੇ ਨਾਲ ਨਾਲ ਆਪਣੇ ਅੱਗੇ ਦੇ ਸੁੱਖ ਦਾ ਇੰਤਜ਼ਾਮ ਵੀ ਜੋ ਹੈ ਉਹ ਕਰਦੇ ਰਹੋ। ਜੇ ਅੱਗੇ ਦਾ ਇੰਤਜ਼ਾਮ ਨਾ ਹੋਇਆ ਤਾਂ ਤੁਹਾਡਾ ਹਸ਼ਰ ਜੋ ਹੈ ਉਹ ਬਹੁਤ ਹੀ ਜ਼ਿਆਦਾ ਬੁਰਾ ਹੋਣਾ। ਆਓ ਹੁਣ ਗੁਰਬਾਣੀ ਦਾ ਪ੍ਰਮਾਣ ਸੁਣਾਵਾਂ ਆਪ ਜੀ ਵੀ ਬਾਣੀ ਕੀ ਆਖਦੀ, ਕਿਉਂਕਿ ਸਾਰੀਆਂ ਵਿਚਾਰਾਂ ਬਾਣੀ ਚੋਂ ਹਨ। ਬਾਣੀ ਸਾਡੀ ਗੁਰਦੇਵ ਹੈ, ਬਾਣੀ ਸਾਡੇ ਗੁਰੂ ਮਹਾਰਾਜ ਜੀ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਸਮਝਦੇ ਹਾਂ, ਗੁਰੂ ਮੰਨਦੇ ਹਾਂ ਔਰ ਮੱਥਾ ਟੇਕਦੇ ਹਾਂ, ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇਹ ਸਭ ਕੁਝ ਲਿਖਿਆ ਹੋਇਆ ਹੈ। ਹੁਣ ਸੁਣੋ ਪਿਆਰ ਦੇ ਨਾਲ ਪਹਿਲਾਂ ਪ੍ਰਮਾਣ, ਫਿਰ ਉਸਦੇ ਅਰਥ ਕੀਤੇ ਜਾਣਗੇ।

ਅੱਜ ਅਸੀਂ ਸਰੀਰ ਤੋਂ ਬਾਅਦ ਦੀ ਜੋ ਅਵਸਥਾ ਹੈ ਉਸਦੇ ਮੁਤਲਕ ਸੁਣ ਰਹੇ। ਇੱਕ ਪ੍ਰਮਾਣ ਸੁਣਾਇਆ ਹੈ, ਕੁਛ ਇੱਕ ਪੰਕਤੀਆਂ ਹੋਰ ਸੁਣੋ। ਮਹਾਰਾਜ ਜੀ ਆਖਦੇ ਹਨ, ਇੱਥੇ ਤੁਸੀਂ ਆਪਣੇ ਭੈਣਾਂ ਭਰਾਵਾਂ ਦੇ ਨਾਲ ਕਿਤਨੇ ਇਨਵੋਲਵਡ ਹੋ। ਥੋੜੀ ਸਮਝਣ ਵਾਲੀ ਗੱਲ ਹੈ, ਕਿਤਨੇ ਅਟੈਚਡ ਹੋ, ਕਿਤਨੇ ਕੰਸਰਨਡ ਹੋ। ਪਰ ਇਹ ਭੈਣ ਭਰਾ ਤੁਹਾਡੇ ਨਾਲ ਕਿੱਥੋਂ ਤੱਕ ਜਾਣਗੇ? ਮਹਾਰਾਜ ਆਖਦੇ ਹਨ, ਜੰਪੁਰ ਕੋਰ ਅੰਧਾਰ। ਕੋਰ ਅੰਧਾਰ ਜਦੋਂ ਆਖਦੇ ਹਨ ਤੇ ਪਤਾ ਨਹੀਂ ਕਿਤਨਾ ਘੁੱਪ ਹਨੇਰਾ ਹੋਏਗਾ। ਰੂਹ ਨੂੰ ਅਜਿਹੇ ਇੱਕ ਸਫ਼ਰ ਚੋਂ ਦੀ ਗੁਜ਼ਰਨਾ ਪੈਂਦਾ ਹੈ ਕਿ ਜਿੱਥੇ ਜੰਪੁਰੀ ਦੇ ਵਿੱਚ ਘੋਰ ਅੰਧਾਰ, ਗੁੱਪ ਅੰਧੇਰਾ ਹੀ ਅੰਧੇਰਾ ਹੈ, ਨਾ ਤਿੱਥੇ ਭੈਣ ਨਾ ਭਾਈ। ਕਹਿੰਦੇ ਉੱਥੇ ਕੋਈ ਤੁਹਾਡੀ ਨਾ ਭੈਣ, ਨਾ ਤੁਹਾਡਾ ਕੋਈ ਭਰਾ, ਨਾ ਤੁਹਾਡਾ ਕੋਈ ਆਪਣਾ ਤੁਹਾਨੂੰ ਨਜ਼ਰ ਆਏਗਾ, ਤੁਸੀਂ ਬਿਲਕੁਲ ਇਕੱਲੇ ਹੋ। ਜੰਪੁਰ ਕੋਰ ਅੰਧਾਰ, ਨਾ ਤਿੱਥੇ ਭੈਣ ਨਾ ਭਾਈ। ਔਰ ਉੱਥੇ ਜਾ ਕੇ ਕਹਿੰਦੇ ਤੁਹਾਡੀ ਰੂਹ ਇਤਨੀਆਂ ਫੂਕਾਂ ਮਾਰੇਗੀ, ਇਤਨੀਆਂ ਚੀਕਾਂ ਮਾਰੇਗੀ, ਇਤਨਾ ਚਿਲਾਏਗੀ, ਲੇਕਿਨ ਉਸ ਚੀਖ ਪੁਕਾਰ ਨੂੰ ਕਿਸੇ ਨੇ ਸੁਣਨਾ ਨਹੀਂ। ਔਰ ਉਹ ਚੀਖ ਪੁਕਾਰ ਸਦੀਆਂ ਸਦੀਆਂ ਤੱਕ ਉਚਲਦੀ ਰਹੇਗੀ, ਉਸਨੂੰ ਕੋਈ ਨਹੀਂ ਸੁਣੇ, ਕਿਉਂਕਿ ਮਹਾਰਾਜ ਜੀ ਨੇ ਬਾਣੀ ਇੰਝ ਹੀ ਆਖਿਆ ਹੈ।

ਚਾਰਾ ਨਹੀਂ ਹੁੰਦਾ। ਹੋਰ ਆਖਦੇ ਹਨ, ਕਹਿੰਦੇ ਹਨ ਉੱਥੇ ਹੱਥ ਨਾ ਅਪੜੇ, ਇੱਥੋਂ ਬੈਠੇ ਦਾ ਇੱਧਰ ਲਿਆਂਦਾ ਉੱਥੇ ਕੋਈ ਹੱਥ ਨਹੀਂ ਅਪੜਦਾ, ਇਹ ਕੁਛ ਕਰ ਸਕਣ। ਇੱਥੋਂ ਕਿਸੇ ਦਾ ਹੱਥ ਨਹੀਂ ਅਪੜਦਾ ਕੋਈ ਕੋ ਬਚਾ ਸਕੇ।

ਤੇ ਜਿਹੜਾ ਉੱਥੇ ਕੂਕਾ ਮਾਰ ਰਿਹਾ, ਪੁਕਾਰ ਰਿਹਾ, ਤੜਫ ਰਿਹਾ ਹੈ, ਉਸ ਦੀ ਪੁਕਾਰ ਇੱਥੇ ਕਿਸੇ ਨੂੰ ਸੁਣ ਨਹੀਂ ਰਹੀ। ਤੁਹਾਨੂੰ ਪਤਾ ਹੀ ਨਹੀਂ ਉਸ ਦੇ ਨਾਲ ਕੀ ਗੁਜ਼ਰ ਰਹੀ ਹੈ, ਕੀ ਵਾਪਰ ਰਹੀ ਹੈ। ਉੱਥੇ ਹੱਥ ਨਾ ਫੜੇ, ਕੂਕ ਨਾ ਸੁਣੇ ਪੁਕਾਰ। ਫਿਰ ਅਖੀਰ ਦੇ ਵਿੱਚ ਮਹਾਰਾਜ ਜੀ ਗੱਲ ਕਰਦੇ ਹਨ, ਇੱਕ ਹੀ ਚੀਜ਼ ਹੈ ਬਚਾਉਣ ਵਾਲੀ, ਇੱਕ ਹੀ ਜ਼ਰੀਆ ਹੈ ਬਚਣ ਦਾ, ਇੱਕ ਹੀ ਸ਼ਕਤੀ ਹੈ ਜੋ ਬਚਾ ਸਕਦੀ ਹੈ। ਉਹ ਸੁਣੋ ਕਹਿੰਦੇ ਹਨ, ਉੱਥੇ

ਕਹਿੰਦੇ ਉਸ ਨੋਨ ਫਿਜ਼ੀਕਲ ਪਲੇਨ ਦੇ ਉੱਤੇ ਵੀ ਜੋ ਨਿਰਗੁਣ ਸਰੂਪ ਦੇ ਵਿੱਚ ਗੁਰੂ ਦੀ ਹਸਤੀ ਹੈ ਉਸ ਨੂੰ ਨਜ਼ਰ ਆਉਂਦਾ ਹੈ ਕਿ ਇਹ ਕਿੱਥੇ ਉੱਥੇ ਸਤਿਗੁਰ ਵੇਲੀ ਹੋਵੇ। ਕਹਿੰਦੇ ਜਿਸ ਦਾ ਸਤਿਗੁਰੂ ਹੈ, ਜਿਸਨੇ ਇਸ ਜਨਮ ਦੇ ਵਿੱਚ ਆਪਣੇ ਆਪ ਨੂੰ ਹੈਂਡ ਓਵਰ ਕਰ ਦਿੱਤਾ ਹੈ ਸਤਿਗੁਰੂ ਨੂੰ ਕਿ ਇਹ ਮੇਰੇ ਗੁਰੂਦੇਵ, ਮੇਰੇ ਸਰੀਰ ਦੇ ਵੀ ਮਾਲਕ ਆਪ ਹੋ, ਮੇਰੀ ਆਤਮਾ ਦੇ ਵੀ ਮਾਲਕ ਆਪ ਹੋ, ਮੇਰੀ ਰੂਹ ਵੀ ਆਪ ਜੀ ਦੀ ਹੈ, ਮੇਰਾ ਸਰੀਰ ਵੀ ਆਪ ਜੀ ਦਾ ਹੈ, ਇਹ ਆਪ ਜੀ ਜਾਣੋ ਕਿਵੇਂ ਇਸ ਨੂੰ ਬਚਾਉਣਾ ਹੈ। ਮੈਂ ਆਪ ਜੀ ਦੇ ਹੱਥਾਂ ਦੇ ਵਿੱਚ ਆਪਣੇ ਆਪ ਨੂੰ ਸੌਂਪਦਾ ਹਾਂ, ਇੱਥੇ ਵੀ ਮੇਰੇ ਸਹਾਈ ਆਪ ਹੀ ਹੋਵੋ ਔਰ ਅਗਾਂਹ ਵੀ ਮੇਰੇ ਸਹਾਈ ਆਪ ਹੀ ਹੋਵੋ। ਮਹਾਰਾਜ ਜੀ ਕਹਿੰਦੇ ਹਨ ਜਿਸਨੇ ਆਪਣਾ ਸੰਬੰਧ, ਆਪਣਾ ਨਾਤਾ, ਆਪਣਾ ਰਿਲੇਸ਼ਨ ਪੂਰਨ ਗੁਰੂ ਦੇ ਨਾਲ ਵਾਈਲ ਅਲਾਈਵ ਜਿੰਦੇ ਜੀ ਹੀ ਕੰਡ ਲਿਆ, ਕਾਇਮ ਕਰ ਲਿਆ ਤੇ ਆਪਣੇ ਆਪ ਨੂੰ ਗੁਰੂ ਦੇ ਹੱਥਾਂ ਦੇ ਵਿੱਚ ਹੈਂਡ ਓਵਰ ਕਰ ਦਿੱਤਾ, ਉਸ ਨੂੰ ਅਵਸ਼ ਜਾ ਕੇ ਕਹਿੰਦੇ ਗੁਰੂ ਹੈ ਉਥੋਂ ਛੁਡਾ ਲੈ, ਉਥੇ ਸਤਿਗੁਰ ਵੇਲੀ ਹੋਵੇ ਕੱਢ ਲੈ ਅੰਤੀ ਵਾਰ। ਕਹਿੰਦੇ ਜਿਹੜਾ ਗੁਰੂ ਹੈ, ਗੁਰੂ ਉਸਨੂੰ ਉਸ ਪਾਸੇ ਜਾਣੇ ਨਹੀਂ ਰਹੇ, ਗੁਰੂ ਉਸਨੂੰ ਬਚਾ ਲਏਗਾ, ਹੋਰ ਕੋਈ ਵੀ ਚਾਰਾ ਨਹੀਂ ਹੈ। ਸੋ ਜਿਨ੍ਹਾਂ ਦੇ ਪਾਸ ਜੀਵਨ ਦੇ ਵਿੱਚ, ਦਿਲ ਦੇ ਵਿੱਚ, ਹਿਰਦੇ ਚ, ਮਨ ਚ, ਆਤਮਾ ਚ, ਖਿਆਲਾਂ ਚ ਗੁਰੂ ਨਹੀਂ ਵਸਿਆ ਹੋਇਆ ਹੈ, ਉਹਨਾਂ ਨੂੰ ਇਸ ਗਤੀ ਦੇ ਵਿੱਚ ਵੀ ਜਾਣਾ ਪਏਗਾ। ਇਹ ਬਾਬਾ ਜੀ ਦੀ ਤਾਲੀਮ ਹੈ। ਕੀਰਤਨ ਦਾ ਸਮਾਂ ਸਮਾਪਤ ਹੋ ਗਿਆ ਹੈ। ਦੋ ਕੀਰਤਨ ਮੈਂ ਇਸ ਚੀਜ਼ ਉੱਤੇ ਕਰਨੇ ਚਾਹੁੰਦਾ ਸੀ ਕਿ ਇੱਕ ਸਾਡੀ ਜ਼ਿੰਦਗੀ ਦੇ ਜੋ ਹਾਲਾਤ ਹਨ, ਦੌੜ ਭੱਜ ਹੈ, ਇੱਕ ਰੈਟ ਰੇਸ ਦੇ ਵਿੱਚ ਪਏ ਹੋਏ ਹਾਂ, ਅਸੀਂ ਇਹ ਭੁੱਲ ਹੀ ਜਾਂਦੇ ਹਾਂ ਕਿ ਇਹ ਜੋ ਜਗਤ ਦਾ ਜੀਵਨ ਹੈ, ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ, ਸਾਚ ਕਰ ਹਮ ਗਾਂਠ ਦੀ ਛੋੜ ਪਰਮ ਨਿਧਾਨ, ਇੱਥੇ ਦਾ ਸਭ ਕੁਛ ਹੀ ਸੁਪਨੇ ਜੈਸਾ ਹੈ, ਪਰ ਅਸੀਂ ਸੁਪਨੇ ਨੂੰ ਬਹੁਤ ਹੀ ਜ਼ਿਆਦਾ ਸੀਰੀਅਸਲੀ ਲੈਂਦੇ ਅਤੇ ਭੁੱਲ ਹੀ ਜਾਂਦੇ ਹਾਂ ਕਿ ਇਹ ਸੁਪਨੇ ਨੇ ਕਿਸੇ ਦਿਨ ਵੀ ਟੁੱਟ ਜਾਣਾ, ਭੁੱਲ ਹੀ ਜਾਂਦੇ ਹਾਂ ਕਿ ਅਸਾਂ ਸਾਡੀ ਹਸਤੀ ਹੀ ਗਾਇਬ ਹੋ ਜਾਣੀ, ਅਸਾਂ ਮਰ ਜਾਣਾ, ਇਹ ਅਸੀਂ ਭੁੱਲ ਜਾਂਦੇ ਹਾਂ। ਜਦੋਂ ਅਸੀਂ ਇਹ ਭੁੱਲ ਜਾਂਦੇ ਹਾਂ ਉਦੋਂ ਫਿਰ ਸਾਡੀ ਜ਼ਿੰਦਗੀ ਚ ਨਾ ਵੈਰਾਗ ਆਉਂਦਾ ਹੈ, ਔਰ ਜਿਤਨੀ ਦੇਰ ਤੱਕ ਵੈਰਾਗ ਨਾ ਆਵੇ ਉਤਨੀ ਦੇਰ ਤੱਕ ਭਗਤੀ ਨਹੀਂ ਹੋ ਸਕਦੀ। ਵੈਰਾਗ ਦਾ ਅਰਥ ਇਹ ਹੁੰਦਾ ਹੈ ਕਿ ਇਹਨਾਂ ਚੀਜ਼ਾਂ ਤੋਂ ਫਿਰ ਦਿਲ ਪਰੇ ਹਟਣਾ ਸ਼ੁਰੂ ਹੋ ਜਾਂਦਾ ਕਿ ਇਹ ਝੂਠੀਆਂ ਹਨ, ਇਹ ਨਾਸ਼ਵੰਤ ਹਨ, ਮੋਮੈਂਟਰੀਲੀ ਹਨ, ਪੈਰੇਸ਼ੇਬਲ ਹਨ, ਚਲੇ ਜਾਣ ਵਾਲੀਆਂ ਹਨ, ਚੇਂਜੇਬਲ ਹਨ, ਕਿਸੇ ਚੀਜ਼ ਨੇ ਵੀ ਜਿਉਂ ਕਿ ਤਿਉਂ ਨਹੀਂ ਰਹਿਣਾ। ਉੱਥੇ ਫਿਰ ਮਨ ਨੂੰ ਇੱਕ ਐਸੀ ਅਵੇਕਨਿੰਗ ਮਿਲਦੀ ਹੈ ਕਿ ਉਸ ਦੇ ਅੰਦਰ ਵੈਰਾਗ ਪੈਦਾ ਹੁੰਦਾ ਹੈ, ਉਪਰਾਮਤਾ ਪੈਦਾ ਹੁੰਦੀ ਹੈ, ਉਸ ਦਾ ਮਨ ਉਹਨਾਂ ਤੋਂ ਪਰੇ ਹਟਣਾ ਸ਼ੁਰੂ ਹੁੰਦਾ। ਇਸ ਕਰਕੇ ਇਹ ਵਿਚਾਰਾਂ ਦੇ ਨਾਲ ਸਾਡੇ ਜੀਵਨ ਚ ਵੈਰਾਗ ਆਉਂਦਾ ਹੈ, ਔਰ ਉਹ ਵੈਰਾਗ ਹੀ ਹੈ ਜਿਹੜਾ ਸਾਨੂੰ ਮਾਇਆ ਦੇ ਨਾਲੋਂ ਤੋੜਦਾ ਹੈ। ਮਹਾਰਾਜ ਜੀ ਨੇ ਬਾਣੀ ਦੇ ਵਿੱਚ ਆਖਿਆ ਹੈ ਜੇ ਵਿਖਿਆ ਸਗਲੀ ਤਜੀ ਲਿਓ ਭੇਖ ਵੈਰਾਗ ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਤ ਹੈ ਭਾਗ। ਜਿਸ ਦੇ ਜੀਵਨ ਚ ਵੈਰਾਗ ਪੈਦਾ ਹੋ ਜਾਏ ਉਸ ਦੇ ਜੀਵਨ ਦੇ ਵਿੱਚ ਫਿਰ ਐਸ ਦਸ਼ਾ ਤੋਂ ਬਚਣ ਦੇ ਵਾਸਤੇ ਉਹ ਉਪਰਾਲਾ ਕਰਦਾ ਹੈ, ਉਪਰਾਲੇ ਦੇ ਵਿੱਚ ਉਹ ਗੁਰੂ ਧਾਰਨ ਕਰਦਾ ਹੈ, ਅਤੇ ਜਿਸਨੇ ਗੁਰੂ ਧਾਰਨ ਕਰ ਲਿਆ ਉਸਦੀ ਆਤਮਾ ਦੇ ਵਿੱਚ ਗੁਰੂ ਵਸਦਾ ਹੈ ਅਤੇ ਉਹ ਜੀਵਨ ਇਸ ਤਰ੍ਹਾਂ ਜੀਂਦਾ ਹੈ, ਮੌਤ ਨੂੰ ਯਾਦ ਰੱਖਦਾ ਹੈ, ਇਸ ਕਰਕੇ ਉਹ ਕਿਸੇ ਦੇ ਨਾਲ ਮੋਹ ਨਹੀਂ ਪਾਉਂਦਾ। ਜਿਸਨੇ ਮੌਤ ਨੂੰ ਯਾਦ ਨਹੀਂ ਰੱਖਿਆ ਉਹ ਤੇ ਮੌਤ ਦੇ ਵਕਤ ਵੀ ਮੋਹ ਤੋੜਨਾ ਨਹੀਂ ਚਾਹੁੰਦਾ। ਮੌਤ ਦੇ ਵਕਤ ਵੀ ਆਖਦੇ ਹਨ ਲੋਕ ਹੁਣ ਮੈਨੂੰ ਉਹਨੂੰ ਲਿਆ ਕੇ ਮਿਲਾ ਦਿਓ, ਸਾਰੀ ਉਮਰ ਮਿਲੇ ਨਹੀਂ, ਉਦੋਂ ਵੀ ਆਖਣਗੇ ਹੁਣ ਮੈਨੂੰ ਉਹਨੂੰ ਮਿਲਾ ਦਿਓ, ਉਹਨੂੰ ਮਿਲਾ ਦਿਓ, ਉਹਦੇ ਨਾਲ ਗੱਲ ਕਰਾ ਦਿਓ, ਉਹ ਮੋਹ ਹੈ। ਗੁਰੂ ਬਾਬਾ ਜੀ ਨੇ ਆਪਣੀ ਬਾਣੀ ਚ ਆਖਿਆ ਕਿ ਉਸ ਵੇਲੇ ਵੀ ਇਹ ਕਿਹੜੇ ਖਿਆਲਾਂ ਚ ਪੈ ਜਾਂਦਾ ਹੈ, ਮਾਇਆ ਮਮਤਾ ਪਵੇ ਖਿਆਲੀ। ਕਹਿੰਦੇ ਮਾਇਆ ਮਮਤਾ ਦੇ ਖਿਆਲਾਂ ਚ ਪੈ ਜਾਂਦਾ, ਇੱਕ ਤੇ ਮਾਇਆ ਦਾ ਹਿਸਾਬ ਕਿਤਾਬ ਦੇਣਾ ਸ਼ੁਰੂ ਕਰ ਦਿੰਦਾ ਆਪਣੇ ਬੱਚਿਆਂ ਨੂੰ, ਉੱਥੇ ਮੈਂ ਇਤਨਾ ਰੱਖਿਆ, ਉੱਥੇ ਇਤਨਾ ਰੱਖਿਆ, ਇੰਨੀਆਂ ਮੇਰੀਆਂ ਪੋਲਿਸੀਜ਼ ਹਨ, ਉਸ ਨੂੰ ਜਾ ਕੇ ਕੰਟੈਕਟ ਕਰ ਲੈਣਾ, ਉਸ ਹਿਸਾਬ ਕਿਤਾਬ ਚ ਪੈ ਜਾਂਦਾ। ਤੇ ਮਹਾਰਾਜ ਜੀ ਕਹਿੰਦੇ ਹਨ ਅੰਤ ਕਾਲ ਜੋ ਮਾਇਆ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੋਨ ਵੱਲ ਵੱਲ ਉਤਰੇ। ਕਹਿੰਦੇ ਉਹ ਸਰਪ ਦੀ ਜੋਨ ਦੇ ਵਿੱਚ ਸਿੱਧਾ ਹੀ ਜਾਏਗਾ ਜਿਹੜਾ ਮਾਇਆ ਦੇ ਖਿਆਲਾਂ ਚ ਪੈਂਦਾ। ਤੇ ਦੂਸਰਾ ਮਹਾਰਾਜ ਜੀ ਆਖਦੇ ਹਨ ਮਾਇਆ ਮਮਤਾ, ਇਹ ਮਮਤਾ ਦੇ ਖਿਆਲਾਂ ਦੇ ਵਿੱਚ ਪੈਂਦਾ ਹੈ, ਜਾਂ ਪੁੱਤਰਾਂ ਦੇ ਖਿਆਲਾਂ ਚ ਪਏਗਾ, ਪਤਨੀ ਦੇ ਖਿਆਲਾਂ ਦੇ ਵਿੱਚ ਪਏਗਾ, ਘਰ ਦੇ ਖਿਆਲਾਂ ਚ ਪਏਗਾ, ਜਿਹਨਾਂ ਚੀਜ਼ਾਂ ਨਾਲ ਮਮਤਾ ਹੈ। ਮਮਤਾ ਕਲੋਜੈਸਟ ਰਿਲੇਸ਼ਨ ਇਹੀ ਹੁੰਦੇ ਹਨ, ਬੱਚੇ ਹੁੰਦੇ ਹਨ, ਜਾਂ ਪਤਨੀ ਹੁੰਦੀ ਹੈ, ਜਾਂ ਆਪਣਾ ਮਕਾਨ ਹੁੰਦਾ ਹੈ। ਕਹਿੰਦੇ ਅੰਤ ਦੇ ਵੇਲੇ
ਇਹ ਮਾਇਆ ਅਤੇ ਮਮਤਾ ਦੇ ਖਿਆਲਾਂ ਦੇ ਵਿੱਚ ਪੈ ਜਾਂਦਾ ਹੈ, ਜਿਸ ਦਾ ਰਿਜ਼ਲਟ ਇਹ ਨਿਕਲਦਾ ਹੈ। ਜੇ ਮਮਤਾ ਦੇ ਖਿਆਲਾਂ ਚ ਪੈਂਦਾ ਹੈ, ਜੇ ਪੁੱਤਰਾਂ ਦੇ ਖਿਆਲਾਂ ਚ ਪਏਗਾ, ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ, ਮੈਂ ਜੇ ਮਰੇ ਸੂਕਰ ਜੋਨ ਵੱਲ ਵੱਲ ਔਤਰੇ, ਤਾਂ ਫਿਰ ਉਸ ਜੂਨ ਚ ਜਾਏਗਾ। ਤੇ ਜੇ ਅੰਤ ਦੇ ਵੇਲੇ ਮਕਾਨ ਦਾ ਖਿਆਲ ਆ ਗਿਆ, ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ, ਮੈਂ ਜੇ ਮਰੇ ਪ੍ਰੇਤ ਜੋਨ ਵੱਲ ਵੱਲ ਉਤਰੇ। ਇਹ ਪ੍ਰੇਤ ਵੀ ਬਣ ਸਕਦਾ, ਜਿਹਦਾ ਜੀ ਇਨਸਾਨ, ਚੰਗਾ ਭਲਾ ਇਨਸਾਨ, ਇੱਕ ਕਾਮਯਾਬ ਇਨਸਾਨ, ਦੇਖਦਿਆਂ ਦੇਖਦਿਆਂ ਪ੍ਰੇਤ ਬਣ ਜਾਏਗਾ। ਮਹਾਰਾਜ ਜੀ ਕਹਿੰਦੇ ਹਨ, ਜਿਸਨੇ ਗੁਰੂ ਨਹੀਂ ਧਾਰਨ ਕੀਤਾ, ਗੁਰੂ ਦੀ ਸਿੱਖਿਆ ਉੱਤੇ ਨਹੀਂ ਚੱਲਿਆ, ਉਸ ਦੀ ਜ਼ਿੰਦਗੀ ਦੇ ਵਿੱਚੋਂ ਜੇ ਉਹਨ ਆਹ ਲੈਸਨ ਨਹੀਂ ਪਕਾਏ, ਨਾ ਮਾਇਆ ਨਾ ਮਮਤਾ ਉਸ ਦੇ ਜੀਵਨ ਚੋਂ ਟੁੱਟੇਗੀ ਨਹੀਂ, ਤੇ ਅਖੀਰ ਚ ਉਹਨੂੰ ਉਹੀ ਚੇਤੇ ਆਏਗਾ ਜੋ ਸਾਰੀ ਉਮਰ ਕਿਸੇ ਵਿੱਚ ਫਸਿਆ ਰਿਹਾ ਹੈਗਾ। ਕਹਿੰਦੇ ਮਾਇਆ ਮਮਤਾ ਪਵੇ ਖਿਆਲੀ, ਉਸ ਲਈ ਇਹਨਾਂ ਖਿਆਲਾਂ ਚ ਪੈ ਜਾਂਦਾ। ਜਮਪੁਰ ਫਸੇਗਾ ਜਮਜਾਲੀ, ਜਮਾਂ ਦੇ ਜਾਲ ਦੇ ਵਿੱਚ ਬੁਰੀ ਤਰ੍ਹਾਂ ਫਸੇਗਾ। ਹੇਤ ਕੇ ਬੰਧਨ ਤੋੜ ਨਾ ਸਕੇ, ਹੇਤ ਦੇ ਅਟੈਚਮੈਂਟ ਦੇ, ਮੋਹ ਦੇ, ਨੇਹ ਦੇ, ਪਿਆਰ ਦੇ ਜਿਹੜੇ ਬੰਧਨ ਹਨ, ਕਹਿੰਦੇ ਉਹਨਾਂ ਨੂੰ ਉਹ ਤੋੜ ਨਹੀਂ ਸਕੇਗਾ, ਤਾਂ ਜਮ ਕਰੇ ਖੁਆਰੀ ਜੀਓ। ਜਿਸ ਦਾ ਰਿਜ਼ਲਟ, ਜਿਸ ਦੇ ਕੰਸੀਕੁਐਂਸਿਸ ਇਹ ਹਨ ਕਿ ਜਮ ਉਸਦੀ ਬਹੁਤ ਖੁਆਰੀ ਕਰੇਗਾ, ਉਹ ਖੁਆਰੀ ਸਦੀਆਂ ਸਦੀਆਂ ਤੱਕ ਹੁੰਦੀ ਰਹਿੰਦੀ ਹੈ। ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ, ਬੜੇ ਲੰਬੇ ਚੱਕਰ ਦੇ ਵਿੱਚ ਪੈ ਜਾਂਦਾ ਹੈ। ਬਿਨ ਬੂਝੇ ਵੱਡਾ ਫੇਰ ਪਿਆ, ਬੜੇ ਵੱਡੇ ਫੇਰ ਦੇ ਵਿੱਚ ਇਹ ਪੈ ਜਾਂਦਾ ਹੈ। ਇਹ ਹੈ ਗੁਰੂ ਬਾਬਾ ਜੀ ਦੀ ਪਿਆਰੀ ਬਾਣੀ ਦੇ ਰਾਹੀਂ ਜੋ ਸਾਨੂੰ ਸ਼ੁਭ ਸਿੱਖਿਆ ਜਗਾਉਣ ਲਈ ਦਿੱਤੀ ਜਾਂਦੀ ਹੈ। ਕੀਰਤਨ ਦਾ ਸਮਾਂ ਸਮਾਪਤ ਹੈ, ਕੱਲ ਅਸੀਂ ਇੱਥੋਂ ਅਗਾਂਹ ਚੱਲਾਂਗੇ। ਤੇ ਸਾਨੂੰ ਕਰਨਾ ਕੀ ਚਾਹੀਦਾ ਹੈ? ਪ੍ਰੇਮ ਨਾਲ ਵਕਤ ਸਿਰ ਆ ਕੇ ਆਪ ਜੀ ਦਰਸ਼ਨ ਦਿਓ, ਤੇ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਦੇ ਵਿਚਾਰਾਂ ਦੇ ਜੋ ਲਾਹੇ ਹਨ ਉਹਨਾਂ ਨੂੰ ਉਠਾਓ। ਕੱਲ ਅਸੀਂ ਇਹ ਵਿਚਾਰਾਂਗੇ ਕਿ ਸਾਨੂੰ ਜੀਵਨ ਦੇ ਵਿੱਚ ਗ੍ਰਿਸਤੀਆਂ ਨੂੰ ਕੀ ਕਰਨਾ ਚਾਹੀਦਾ ਹੈ, ਗ੍ਰਿਸਤੀ ਜੀਵਨ ਦੇ ਵਿੱਚ ਵੀ ਸਾਡਾ ਗ੍ਰਿਸਤੀ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਔਰ ਉਹ ਸਾਡੇ ਜੀਵਨ ਦਾ ਪਰਪਸ ਕੀ ਹੈ, ਇਸ ਦੀ ਵਿਚਾਰ ਕੱਲ੍ਹ ਦੇ ਕੀਰਤਨ 'ਚ ਹੋਵੇਗੀ। ਮੈਨੂੰ ਤਾਂ ਉਮੀਦ ਇਹੀ ਹੈ ਕਿ ਸੰਗਤ ਵਧਣੀ ਚਾਹੀਦੀ ਹੈ ਰੋਜ਼ਾਨਾ, ਅਤੇ ਆਪ ਜੀ ਵੀ ਔਰ ਪ੍ਰਬੰਧਕ ਵੀ ਪ੍ਰੇਮ ਦੇ ਨਾਲ ਸਭਨਾਂ ਨੂੰ ਬੇਨਤੀ ਕਰੋ ਕਿ ਆਓ ਗੁਰੂ ਬਾਬਾ ਜੀ ਦਾ ਸੁਨੇਹਾ ਸੁਣੋ, ਜਿਸ ਦੇ ਨਾਲ ਸਾਡੇ ਜੀਵਨਾਂ ਦੇ ਵਿੱਚ ਸਾਨੂੰ ਬਾਣੀ ਦੀ ਗੁਰਮਤਿ ਦੀ ਸਮਝ ਆਵੇ, ਤਾਂ ਕਿ ਅਸੀਂ ਆਪਣੇ ਜੀਵਨ ਸਫਲੇ ਕਰ ਸਕੀਏ। ਪ੍ਰੇਮ ਨਾਲ ਇਸ ਪੰਕਤੀ ਨੂੰ ਗਾਓ ਔਰ ਕੀਰਤਨ।

ਪੂਜਨ ਹਰਸਿਉ ਦੇ ਵੈ ਜੋ ਚਰਨ ਗਾਹੋ ਬਕੋ ਸ਼ੁਭ ਰਸਨਾ।

ਟੋਡੀ ਬਹੁਤ ਪ੍ਰਸਿੱਧ ਸਰਲ ਪਰ ਗੰਭੀਰ ਪ੍ਰਕਿਰਤੀ ਦਾ ਰਾਗ ਹੈ। ਇਹ ਰਾਗ ਲੋਕ ਸੰਗੀਤ ਦਾ ਇੰਨਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ ਕਿ ਅਨੇਕਾਂ ਲੋਕ ਗੀਤਾਂ ਵਿੱਚ ਇਸ ਦੀਆਂ ਸੁਰਾਂ ਗੂੰਜਦੀਆਂ ਸੁਣੀਂਦੀਆਂ ਹਨ। ਟੋਡੀ ਬਾਰੇ ਪ੍ਰਸਿੱਧ ਹੈ ਇਹ ਗਾ ਕੇ ਗਵੱਈਆ ਰਾਜ ਦਰਬਾਰਾਂ ਵਿੱਚ ਬਖਸ਼ਿਸ਼ਾਂ ਦੀਆਂ ਝੋਲੀਆਂ ਭਰ ਲੈਂਦਾ ਸੀ। ਗੁਰਬਾਣੀ ਵਿੱਚ ਇੱਕੋ ਦੇ ਸਲਾਹੁਣ ਦਾ ਮਜ਼ਮੂਨ ਲਿਆ ਹੈ ਤਾਂ ਕਿ ਜੀਵੜਾ ਦੁਨਿਆਵੀ ਦਰਾਂ ਤੇ ਨਾ ਭਟਕਦਾ ਫਿਰੇ। ਕੋਈ ਇੱਕੀ ਕਿਸਮ ਦੀਆਂ ਟੋਡੀਆਂ ਸੁਣੀਂਦੀਆਂ ਹਨ ਜਿਨ੍ਹਾਂ ਨੇ ਵੀ ਮਨੁੱਖਾਂ ਦੇ ਦਰ ਜਾਂ ਲੜ ਪਕੜੇ ਉਹ ਦੁਖੀ, ਪਰ ਜਿਨ੍ਹਾਂ ਪ੍ਰਭੂ ਦਾ ਪੱਲਾ ਪਕੜਿਆ ਉਹ ਬੇਪਰਵਾਹ। ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਭ, ਗੰਧਾਰ, ਧੈਵਤ ਕੋਮਲ ਅਤੇ ਮੱਧਿਮ ਤੀਬਰ ਲੱਗਦੇ ਹਨ। ਵਾਦੀ ਸੁਰ ਧੈਵਤ ਅਤੇ ਸੰਵਾਦੀ ਰਿਸ਼ਭ ਹੈ। ਗਾਇਨ ਸਮਾਂ ਹੈ ਦਿਨ ਦਾ ਦੂਜਾ ਪਹਿਰ। ਇਸ ਰਾਗ ਵਿੱਚ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਭਾਈ ਸਾਹਿਬ ਬਲਬੀਰ ਸਿੰਘ ਜੀ ਦਾ ਰਾਗੀ ਜਥਾ। ਰਚਨਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। ਸ਼ਬਦ ਦੀ ਤੁਕ ਹੈ, ਰੂੜੋ ਮਨ ਹਰ ਰੰਗੋ ਲੋੜੈ, ਗਾਲੀ ਹਰ ਨੇਹੂ ਨਾ ਹੋਏ। ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਨਰਿੰਦਰ ਸਿੰਘ ਜੀ ਅਤੇ ਸਾਥੀ। ਸ਼ਬਦ ਦੇ ਬੋਲ ਹਨ, ਹਰ ਹਰ ਚਰਨ ਹਿਰਦੈ ਉਰਧਾਰੈ। ਇਹ ਰਚਨਾ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ। ਪਹਿਲਾ ਸ਼ਬਦ ਸਰਵਣ ਕਰੋ, ਰੂੜੋ ਮਨ ਹਰ ਰੰਗੋ।